0: 573 اشاریہ 6 میٹر یعنی 873 کلو ہرٹس، ایف ایم 102 اشاریہ 7 میگا ہرٹس، ڈی ٹی ایچ ڈی اے آئی آر پنجاب 7، ڈی آر ایم 864 کلو ہرٹس، 100 اشاریہ 6 میگا ہرٹس وویک بھارتی، 103 اشاریہ 6 میگا ہرٹس امرتسر، 100 اشاریہ 9 میگا ہرٹس اتے 100 اشاریہ 8 میگا ہرٹس تے اے آکاش وانی دا جلندر کیندر ہے۔ ਹੁਣ ਤੋਂ ਥੋੜੀ ਦੇਰ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪ੍ਰਸਾਰਿਤ ਕੀਤਾ ਜਾਵੇਗਾ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਇਹ ਪ੍ਰਸਾਰਣ ਨਾਲੋ ਨਾਲ ਕਰਨਗੇ।
1: ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਮਨ ਕੀ ਬਾਤ ਦੇ ਇਸ ਨਵੇਂ ਐਪੀਸੋਡ ਵਿੱਚ ਮੈਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦਾ। ਤੁਸੀਂ ਸਾਰੇ ਜਾਣਦੇ ਹੋ ਕਿ ਇਹ ਇੱਕ ਅਜਿਹਾ ਮੰਚ ਹੈ ਜਿੱਥੇ ਅਸੀਂ ਨਵੇਂ ਯਤਨਾਂ ਨੂੰ ਸਾਹਮਣੇ ਲਿਆਉਂਦੇ ਹਾਂ, ਦੇਸ਼ ਵਾਸੀਆਂ ਦੇ ਇਨੋਵੇਟਿਵ ਆਈਡੀਆਜ਼ ਤੇ ਚਰਚਾ ਕਰਦੇ ਹਾਂ। ਇਹਨਾਂ ਵਿੱਚ ਕਿੰਨੇ ਹੀ ਆਈਡੀਆਜ਼ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਲੋਕਾਂ ਨੂੰ ਜੀਵਨ ਦੀ ਅਣਥਕ ਊਰਜਾ ਲਾਈ ਹੁੰਦੀ ਹੈ। ਸਾਥੀਓ, ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਕਿਸੇ ਨੇ ਲਿਖਿਆ ਸੀ, ਹਾੜ ਦੀ ਏਕਾਦਸ਼ੀ ਦੇ ਪਵਿੱਤਰ ਮੌਕੇ 'ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਤਿਹਾਸ ਨੂੰ ਰੋਚਕ ਬਣਾਉਣ ਦੇ ਆਪਣੇ ਯਤਨ ਦਾ ਸ਼ੁਭ ਆਰੰਭ ਕਰ ਰਹੇ ਹਾਂ। ਉਹਨਾਂ ਨੇ ਅੱਗੇ ਦੱਸਿਆ ਕਿ ਇਹ ਆਈਡੀਆ ਬਹੁਤ ਹੀ ਸਿੰਪਲ ਹੈ। ਤੁਸੀਂ ਇਸ ਵੈਬਸਾਈਟ 'ਤੇ ਜਾਓ ਅਤੇ ਕੋਈ ਵੀ ਇੱਕ ਸਾਲ ਚੁਣ ਲਓ। ਇੱਥੇ ਤੁਹਾਨੂੰ ਆਸਾਨੀ ਨਾਲ ਪਤਾ ਲੱਗੇਗਾ ਕਿ ਉਸ ਸਮੇਂ ਭਾਰਤ ਦੇ ਕਿਸ ਹਿੱਸੇ 'ਤੇ ਕਿਸ ਦਾ ਸ਼ਾਸਨ ਸੀ।

0: ਉਹਨਾਂ ਦਾ ਥਾਟ ਪ੍ਰੋਸੈਸ ਕਿਵੇਂ ਸੀ, ਉਹ ਕਿਵੇਂ ਇੱਕ ਆਦਮੀ ਤੋਂ ਇੰਨੇ ਵੱਡੇ ਰਾਜੇ ਬਣੇ, ਉਹਨਾਂ ਦੀ ਯਾਤਰਾ ਬਾਰੇ ਜਾਣਨ ਦੀ ਮੈਨੂੰ ਬਹੁਤ ਦਿਲਚਸਪੀ ਹੈ ਸਰ। ਅਤੇ ਤੀਸਰੀ ਜੋ ਹੈ, ਇਹ ਬਹੁਤ ਹੀ ਦਿਲਚਸਪ ਸ਼ਖਸੀਅਤ ਹੈ, ਉਹ ਹੈ ਇੱਕ ਔਰਤ ਸਰ, ਤ੍ਰਿਭੁਵਨ ਮਹਾਦੇਵੀ। ਤਾਂ ਇਹ ਜੋ ਇੱਕ ਉੜੀਸਾ ਵਿੱਚ ਇੱਕ ਰਾਜ ਹੈ ਜਿਸਦਾ ਨਾਮ ਸੀ ਭੁੰਮਾ ਤਾਰਾ, ਇਹਨਾਂ ਦੀ ਵੀ ਕਹਾਣੀ ਬੜੀ ਦਿਲਚਸਪ ਹੈ। ਉਹਨਾਂ ਨੇ ਜਦੋਂ 850 ਈਸਵੀ ਦੇ ਨੇੜੇ ਤੇੜੇ ਜੋ ਸਾਲ ਉਹਨਾਂ ਦੇ ਗੁਆਂਢੀ ਰਾਜ ਪਾਲਾ ਨੇ ਇਹਨਾਂ ਦੇ ਰਾਜ ਤੇ ਹਮਲਾ ਕਰ ਦਿੱਤਾ ਸੀ, ਅਤੇ ਇਹਨਾਂ ਦੇ ਰਾਜਾ ਜੋ ਇਹਨਾਂ ਦੇ ਪਤੀ ਸਨ ਉਹ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਸਨ, ਅਤੇ ਇਸ ਦੀ ਵਜ੍ਹਾ ਨਾਲ ਉਹ ਰਾਜ ਬਹੁਤ ਛੋਟਾ ਹੋ ਗਿਆ, ਤੇ ਉਸਦੇ ਜੋ ਸਰਦਾਰ ਸਨ, ਉਸਦੇ ਜੋ ਲੀਡਰ ਸਨ, ਉਹ ਰਾਜ ਛੱਡ ਕੇ ਜਾਣ ਲੱਗ ਪਏ ਸਨ। ਤੇ ਇਹ ਜੋ ਤ੍ਰਿਭੁਵਨ ਮਹਾਦੇਵੀ ਜੋ ਔਰਤ ਸੀ, ਇਹਨਾਂ ਨੇ ਉਹ ਸਰਕਾਰ ਸੰਭਾਲੀ, ਅਤੇ ਉਹ ਭਾਰਤੀ ਇਤਿਹਾਸ ਵਿੱਚ ਪਹਿਲੇ ਆਜ਼ਾਦ ਸ਼ਾਸਕਾਂ ਵਿੱਚੋਂ ਇੱਕ ਬਣੇ, ਅਤੇ ਉਹਨਾਂ ਨੇ ਸਰਕਾਰ ਨੂੰ ਨਾ ਸਿਰਫ ਸਥਾਪਿਤ ਕੀਤਾ ਸਗੋਂ ਇਹਨਾਂ ਉਸਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਉਹ ਅਗਲੇ 100 ਸਾਲਾਂ ਤੱਕ ਕਲਿੰਗਾ ਅਤੇ ਉਸਦੇ ਖੇਤਰ ਵਿੱਚ ਰਾਜ ਕਰਦੇ ਰਹੇ। ਤਾਂ ਇਹ ਤਿੰਨ ਅਜਿਹੀਆਂ ਦਿਲਚਸਪ ਸ਼ਖਸੀਅਤਾਂ ਹਨ ਜਿਨ੍ਹਾਂ ਨੂੰ ਮੈਂ ਮਿਲਣਾ ਪਸੰਦ ਕਰਾਂਗਾ ਸਰ।
1: ਕ੍ਰਿਸ਼ਨਾ ਜੀ, ਤੁਹਾਨੂੰ ਹੁਣ ਲੱਗਦਾ ਹੈ ਕਿ ਤੁਸੀਂ ਇਤਿਹਾਸ ਨੂੰ ਜੀ ਰਹੇ ਹੋ, ਤੁਸੀਂ ਪੂਰੀ ਤਰ੍ਹਾਂ ਇਤਿਹਾਸ ਵਿੱਚ ਡੁੱਬ ਚੁੱਕੇ ਹੋ। ਵੇਖੋ, ਮੈਂ ਜੀ ਬੜੀ ਉਤਸੁਕਤਾ ਨਾਲ ਤੁਹਾਡੀ ਸਾਈਟ ਵੇਖੀ ਹੈ, ਤੇ ਮੈਨੂੰ ਸਭ ਤੋਂ ਦਿਲਚਸਪ ਇਹ ਲੱਗਾ ਕਿ ਤੁਹਾਡੀ ਸਾਈਟ ਤੇ ਅਜਿਹਾ ਇੱਕ ਟੈਬ ਹੈ ਜਿੱਥੇ ਲੋਕ ਸੁਧਾਰ ਤੇ ਸੁਝਾਅ ਵੀ ਦੇ ਸਕਦੇ ਨੇ। ਅਜਿਹੇ ਕੰਸਟਰਕਟਿਵ ਫੀਡਬੈਕ ਦੇ ਲਈ ਤਿਆਰ ਰਹਿਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਕੀ ਤੁਹਾਨੂੰ ਲੋਕਾਂ ਤੋਂ ਸੁਝਾਅ ਮਿਲਣੇ ਸ਼ੁਰੂ ਹੋਏ ਨੇ, ਤੇ ਤੁਸੀਂ ਉਹਨਾਂ ਤੇ ਕਿਵੇਂ ਕੰਮ ਕਰਦੇ ਹੋ?
0: ਹਾਂ ਸਰ, ਲੋਕਾਂ ਦੇ ਬਹੁਤ ਸੁਝਾਅ ਆਉਂਦੇ ਨੇ ਸਰ। ਸੁਝਾਅ ਦੋ ਤਰ੍ਹਾਂ ਦੇ ਆਉਂਦੇ ਨੇ। ਇੱਕ ਸੁਝਾਅ ਇਸ ਤਰ੍ਹਾਂ ਦੇ ਆਉਂਦੇ ਆ ਜੋ ਸਾਨੂੰ ਕਰੈਕਸ਼ਨ ਸੁਜੈਸਟ ਕਰਦੇ ਨੇ, ਇਸ ਰਾਜ ਵਿੱਚ, ਇਸ ਸਮੇਂ ਵਿੱਚ, ਇਸ ਰਾਸ਼ਟਰ ਵਿੱਚ ਇਹ ਰਾਜੇ ਸਨ, ਜਾਂ ਇਸ ਸਮੇਂ ਇਹ ਯੁੱਧ ਹੋਇਆ ਸੀ, ਤਾਂ ਅਜਿਹੇ ਕੁਝ ਸੁਝਾਅ ਆਉਂਦੇ ਹਨ। ਦੂਸਰੇ ਸੁਝਾਅ ਆਉਂਦੇ ਹਨ ਕਿ ਤੁਸੀਂ ਇਸ ਵੈਬਸਾਈਟ ਵਿੱਚ ਇਹ ਫੀਚਰ ਜਾਂ ਉਹ ਫੀਚਰ ਵੀ ਪਾ ਸਕਦੇ ਹੋ। ਤਾਂ ਸਾਨੂੰ ਦੋਵਾਂ ਤਰ੍ਹਾਂ ਦੇ ਸੁਝਾਅ ਆਉਂਦੇ ਹਨ। ਜੇਕਰ ਸਾਨੂੰ ਇੱਕ ਸੁਝਾਅ ਆਏ ਕਿ ਇਸ ਰਾਜ ਵਿੱਚ ਇਸ ਰਾਜੇ ਨੇ ਇਸ ਸਮੇਂ ਰਾਜ ਕੀਤਾ ਸੀ, ਤਾਂ ਅਸੀਂ ਉਹ ਸੁਝਾਅ ਤੇ ਵਿਚਾਰ ਕਰਦੇ ਹਾਂ, ਤਾਂ ਜੋ ਸਾਡੇ ਜੋ ਸਾਧਨ ਹਨ, ਜਿਵੇਂ ਸਾਨੂੰ ਕਿਸੇ ਨੇ ਸੁਝਾਅ ਦਿੱਤਾ ਸੀ ਕਿ ਤੁਸੀਂ ਇੰਡੀਆ ਨੂੰ ਤਾਂ ਵਿਖਾ ਦਿੱਤਾ, ਜੇਕਰ ਰਾਜ ਪੱਧਰ ਤੇ ਵੀ ਵਿਖਾ ਸਕਦੇ ਹੋ ਤਾਂ ਹੋਰ ਵੀ ਚੰਗਾ ਹੋਵੇਗਾ। ਤਾਂ ਅਸੀਂ ਉਹ ਫੀਚਰ ਲਾਗੂ ਕੀਤਾ, ਅਤੇ ਫਿਰ ਅਸੀਂ ਦੂਸਰਾ ਫੀਚਰ ਜੋ ਆਇਆ ਸੀ ਜਿਸ ਵਿੱਚ ਅਸੀਂ ਇੱਕ ਟਰੰਪ ਕਾਰਡ ਵਰਗਾ ਬਣਾਇਆ ਸੀ, ਸਾਰੇ ਰਾਜ ਦੇ ਡਾਟਾ ਸਟੈਟਿਸਟਿਕਸ ਦੇ ਕੇ ਤਾਂ ਉਹ ਬੱਚਿਆਂ ਤੱਕ ਪਹੁੰਚ ਸਕੇ। ਤਾਂ ਕਿਸੇ ਨੇ ਇੱਕ ਸੁਝਾਅ ਦਿੱਤਾ ਕਿ ਤੁਸੀਂ ਉਸਨੂੰ ਇੱਕ ਜਗ੍ਹਾ ਤੇ ਲੈ ਕੇ ਆਓ ਤਾਂ ਕਿ ਅਸੀਂ ਸਾਰੇ ਡਾਊਨਲੋਡ ਕਰਕੇ ਅਸੀਂ ਸਾਰੇ ਸ਼ੇਅਰ ਕਰ ਸਕੀਏ। ਤਾਂ ਅਸੀਂ ਫੀਚਰ ਲਾਗੂ ਕਰ ਰਹੇ ਹਾਂ। ਤਾਂ ਸਾਨੂੰ ਇੰਨਾ ਜਾਣਨਾ ਜ਼ਰੂਰੀ ਹੈ ਕਿ ਅਸੀਂ ਗਲਤੀ ਕਰਾਂਗੇ, ਕਿਉਂਕਿ ਅਸੀਂ ਸਰਵੋਤਮ ਨਹੀਂ ਹਾਂ, ਅਤੇ ਉਹ ਜਾਣ ਕੇ ਹੀ ਅਸੀਂ ਵੀ ਕਰੈਕਸ਼ਨ ਦਾ ਟੈਬ ਲਗਾਇਆ ਹੈ, ਤਾਂ ਸਾਡੇ ਸਾਰਿਆਂ ਦੀ ਸਾਈਟ ਹੋਵੇ, ਅਤੇ ਅੱਗੇ ਜਾ ਕੇ ਸਾਰੀ ਜਾਣਕਾਰੀ ਦੇ ਹਿਸਾਬ ਨਾਲ ਅਸੀਂ ਇੱਕ ਅਜਿਹੀ ਸਾਈਟ ਬਣਾਈਏ ਜੋ ਅਗਲੇ ਕੁਝ ਸਾਲਾਂ ਤੱਕ ਇਤਿਹਾਸ ਨੂੰ ਇੱਕ ਮਜ਼ੇਦਾਰ ਬਣਾਏ।
1: ਕ੍ਰਿਸ਼ਨਾ ਜੀ, ਤੁਸੀਂ ਸੱਚਮੁੱਚ ਇੱਕ ਬਹੁਤ ਵੱਡਾ ਕੰਮ ਕੀਤਾ। ਅੱਛਾ, ਹਿਸਟਰੀ ਤੋਂ ਇਲਾਵਾ ਤੁਹਾਡੀਆਂ ਕਈ ਹੌਬੀਜ਼ ਹੋਣਗੀਆਂ, ਤੇ ਹੋਰ ਵੀ ਬਹੁਤ ਕੁਝ ਕਰਦੇ ਹੋਵੋਗੇ ਤੁਸੀਂ।
0: ਹਾਂ ਨਹੀਂ ਸਰ, ਅਸੀਂ ਥੋੜੇ ਬੋਰਿੰਗ ਟਾਈਪ ਦੇ ਆਦਮੀ ਹਾਂ ਸਰ। ਅਸੀਂ ਟੈਕਨੋਲੋਜੀ ਵਿੱਚ ਬਹੁਤ ਦਿਲਚਸਪੀ ਰੱਖਦੇ ਹਾਂ ਅਤੇ ਇਤਿਹਾਸ ਵਿੱਚ ਰੱਖਦੇ ਹਾਂ। ਜਦੋਂ ਹੁਣ ਟੈਕਨੋਲੋਜੀ ਅਤੇ ਇਤਿਹਾਸ ਮਿਲ ਗਿਆ ਹੈ, ਇਸੇ ਵਿੱਚ ਅਸੀਂ ਡੁੱਬੇ ਰਹਿੰਦੇ ਹਾਂ ਪੂਰੇ ਦਿਨ।
1: ਚਲੋ ਕ੍ਰਿਸ਼ਨਾ ਜੀ, ਤੁਹਾਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ। ਤੁਸੀਂ ਇੱਕ ਚੰਗੀ ਸ਼ੁਰੂਆਤ ਕੀਤੀ ਹੈ, ਤੇ ਤੁਹਾਡਾ ਤਰੀਕਾ ਵੀ ਅਜਿਹਾ ਹੈ ਕਿ ਲੋਕ ਜੁੜਨਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਸਾਥੀਓ, ਕ੍ਰਿਸ਼ਨਾ ਜੀ ਦਾ ਯਤਨ ਸਿਰਫ ਇਤਿਹਾਸ ਦੇ ਵਿਦਿਆਰਥੀਆਂ ਨੂੰ ਨਹੀਂ, ਇਹ ਸਾਨੂੰ ਸਾਰਿਆਂ ਨੂੰ ਆਪਣੇ ਅਤੀਤ ਨੂੰ ਰੋਚਕ ਤਰੀਕੇ ਨਾਲ ਜਾਣਨ ਵਿੱਚ ਮਦਦ ਕਰੇਗਾ।

ਤੁਹਾਡੇ ਕੋਲ ਵੀ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਹੋਵੇ ਤਾਂ ਉਸ ਨੂੰ ਜ਼ਰੂਰ ਸ਼ੇਅਰ ਕਰੋ। ਮੇਰੇ ਪਿਆਰੇ ਦੇਸ਼ ਵਾਸੀਓ, ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਇਹ ਮੁਹਿੰਮ ਇਸ ਸਮੇਂ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਦਾ ਟੀਚਾ ਬਿਲਕੁਲ ਸਾਫ਼ ਹੈ, ਨਸ਼ਾ ਮੁਕਤ ਨੌਜਵਾਨ, ਡਰੱਗ ਫਰੀ ਇੰਡੀਆ। ਬਹੁਤ ਸਾਰੇ ਲੋਕ, ਖਾਸ ਕਰਕੇ ਸਾਡੇ ਨੌਜਵਾਨ, ਬਹੁਤ ਵੱਡੀ ਗਿਣਤੀ ਵਿੱਚ ਇਸ ਦਾ ਹਿੱਸਾ ਬਣ ਗਏ ਨੇ। ਆਖਿਰ ਇਹ ਭਾਰਤ ਦੇ ਨੌਜਵਾਨਾਂ ਦੀ ਸਿਹਤ, ਉਹਨਾਂ ਦੀ ਖੁਸ਼ੀ ਤੇ ਰੌਸ਼ਨ ਭਵਿੱਖ ਦੇ ਲਈ ਹੀ ਸਾਡਾ ਸਮੂਹਿਕ ਸੰਕਲਪ ਹੈ। ਸਾਥੀਓ, ਨਸ਼ੇ ਦੀ ਆਦਤ ਸਿਰਫ ਇੱਕ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਨਹੀਂ ਲੈਂਦੀ, ਇਸ ਦੇ ਭੈੜੇ ਨਤੀਜੇ ਪੂਰੇ ਪਰਿਵਾਰ ਤੇ ਸਮਾਜ ਨੂੰ ਝੱਲਣੇ ਪੈਂਦੇ ਨੇ। ਮੈਂ ਉਹਨਾਂ ਲੋਕਾਂ ਦੀ ਸ਼ਲਾਘਾ ਕਰਾਂਗਾ ਜੋ ਡਰੱਗਸ ਦੇ ਖਿਲਾਫ ਦੂਜਿਆਂ ਨੂੰ ਜਾਗਰੂਕ ਕਰਦੇ ਨੇ ਤੇ ਨਸ਼ੇ ਦੀ ਅਲਾਮਤ ਨਾਲ ਜੂਝ ਰਹੇ ਲੋਕਾਂ ਦੀ ਮਦਦ ਵਿੱਚ ਅੱਗੇ ਆਉਂਦੇ ਨੇ। ਨਸ਼ਾ ਮੁਕਤ ਭਾਰਤ ਦੇ ਲਈ ਕੀ ਤੁਸੀਂ ਪਾਵਰਫੁੱਲ ਸਲੋਗਨ ਬਣਾ ਸਕਦੇ ਹੋ? ਕੀ ਸਾਡੇ ਨੌਜਵਾਨ ਸੰਗੀਤਕਾਰ ਅਜਿਹੇ ਗੀਤ ਬਣਾ ਸਕਦੇ ਨੇ ਜਿਨ੍ਹਾਂ ਵਿੱਚ ਡਰੱਗ ਫਰੀ ਲਾਈਫ ਦਾ ਮੈਸੇਜ ਹੋਵੇ? ਕੀ ਵਿਦਿਆਰਥੀ ਤੇ ਥੀਏਟਰ ਗਰੁੱਪ ਦਿਲ ਨੂੰ ਛੂਹ ਲੈਣ ਵਾਲੇ ਸ਼ਾਰਟ ਪਲੇਅ ਲਿਖ ਸਕਦੇ ਨੇ ਜਿਨ੍ਹਾਂ ਵਿੱਚ ਡਰ ਤੇ ਖਤਰਿਆਂ ਦੇ ਨਾਲ ਨਾਲ ਉਹਨਾਂ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਵੀ ਹੋਵੇ? ਸਾਡੇ ਦੇਸ਼ ਵਿੱਚ ਬਿਹਤਰੀਨ ਕੰਟੈਂਟ ਕ੍ਰੀਏਟਰਸ ਦੀ ਕਮੀ ਨਹੀਂ ਹੈ। ਮੇਰੀ ਬੇਨਤੀ ਹੈ ਕਿ ਉਹ ਵੱਖ ਵੱਖ ਭਾਸ਼ਾਵਾਂ ਵਿੱਚ ਅਜਿਹਾ ਕੰਟੈਂਟ ਬਣਾਉਣ ਜਿਸ ਨਾਲ ਇਸ ਦਿਸ਼ਾ ਵਿੱਚ ਸਮਾਜ ਨੂੰ ਮਦਦ ਮਿਲੇ। ਤੁਸੀਂ ਆਪਣੇ ਯਤਨਾਂ ਨੂੰ ਹੈਸ਼ਟੈਗ ਦੇ ਨਾਲ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਸ਼ੇਅਰ ਕਰੋ। ਕਈ ਵਾਰ ਕ੍ਰੀਏਟਿਵ ਐਫਰਟ ਰਸਮੀ ਮੁਹਿੰਮ ਤੋਂ ਜ਼ਿਆਦਾ ਸੁੰਦਰ ਹੁੰਦੇ ਨੇ। ਆਓ, ਭਾਰਤ ਦੇ ਨੌਜਵਾਨ ਨੂੰ ਨਸ਼ੇ ਤੋਂ ਦੂਰ ਰੱਖਣ, ਨਸ਼ੇ ਤੋਂ ਮੁਕਤ ਰੱਖਣ, ਇਸ ਪਵਿੱਤਰ ਕੰਮ ਵਿੱਚ ਅਸੀਂ ਸਾਰੇ ਆਪਣੀ ਭੂਮਿਕਾ ਨਿਭਾਈਏ। ਤੁਸੀਂ ਆਪਣੇ ਯਤਨ ਨੂੰ ਹੈਸ਼ਟੈਗ ਨਸ਼ਾ ਮੁਕਤ ਯੁਵਾ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਸ਼ੇਅਰ ਕਰੋ। ਮੇਰੇ ਪਿਆਰੇ ਦੇਸ਼ ਵਾਸੀਓ, ਅਗਸਤ ਦੇ ਮਹੀਨੇ ਵਿੱਚ ਸਾਨੂੰ ਹਰ ਪਾਸੇ ਦੇਸ਼ ਭਗਤੀ ਦੇ ਅਨੇਕਾਂ ਰੰਗ ਵੇਖਣ ਨੂੰ ਮਿਲਦੇ ਨੇ। ਇਸ ਸਮੇਂ ਹਰ ਵਿਅਕਤੀ ਦੇ ਮਨ ਵਿੱਚ ਰਾਸ਼ਟਰ ਪ੍ਰੇਮ ਦੀ ਭਾਵਨਾ ਪ੍ਰਮੁੱਖ ਹੋ ਜਾਂਦੀ ਹੈ। ਨੈਸ਼ਨਲ ਹੈਂਡਲੂਮ ਡੇ ਤੇ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਤੋਂ ਲੈ ਕੇ ਵੰਡ ਦੀ ਭਿਆਨਕਤਾ ਦੀਆਂ ਯਾਦਾਂ ਇਸ ਨੂੰ ਖਾਸ ਬਣਾਉਂਦੀਆਂ ਨੇ। ਸੁਤੰਤਰਤਾ ਦਿਵਸ ਤੇ ਨੈਸ਼ਨਲ ਸਪੇਸ ਡੇ ਇਸ ਦੇ ਮੌਕੇ ਤਾਂ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੇ ਨੇ। ਹਰ ਘਰ ਤਿਰੰਗਾ ਅਭਿਆਨ ਇਸ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਨਾਲ ਇਹ ਸਾਲ ਹੋਰ ਵੀ ਖਾਸ ਬਣ ਗਿਆ। ਇਸ ਵਾਰ 8 ਕਰੋੜ ਤੋਂ ਜ਼ਿਆਦਾ ਤਿਰੰਗਾ ਸੈਲਫੀਆਂ ਅਪਲੋਡ ਕੀਤੀਆਂ ਗਈਆਂ ਤੇ ਤਿਰੰਗੇ ਦਾ ਇਹ ਉਤਸਵ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਰਿਹਾ। ਇਸ ਸਾਲ ਸੂਰਿਆਪਥ ਤਿਰੰਗਾ ਦੇ ਜ਼ਰੀਏ ਸਾਡਾ ਤਿਰੰਗਾ ਦੁਨੀਆ ਭਰ ਦੀ ਇੱਕ ਅਨੋਖੀ ਯਾਤਰਾ ਤੇ ਨਿਕਲਿਆ। ਫੀਜੀ ਦੇ ਸੂਬਾ ਵਿੱਚ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਤਿਰੰਗਾ ਲਹਿਰਾਇਆ ਗਿਆ। ਇਸ ਤੋਂ ਬਾਅਦ ਏਸ਼ੀਆ, ਅਫਰੀਕਾ, ਯੂਰਪ ਤੇ ਅਮਰੀਕਾ ਦੇ ਸੈਨ ਫਰਾਂਸਿਸਕੋ ਤੱਕ ਇੰਡੀਅਨ ਮਿਸ਼ਨ ਤੇ ਪੋਸਟਸ ਤੇ ਤਿਰੰਗਾ ਲਹਿਰਾਇਆ ਗਿਆ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਦ੍ਰਿਸ਼ ਕਿੰਨੇ ਅਨੋਖੇ ਰਹੇ ਹੋਣਗੇ। ਜਿਵੇਂ ਜਿਵੇਂ ਦੁਨੀਆ ਭਰ ਵਿੱਚ ਸੂਰਜ ਅੱਗੇ ਵੱਧਦਾ ਗਿਆ, ਉਸੇ ਤਰ੍ਹਾਂ ਭਾਰਤੀ ਤਿਰੰਗਾ ਵੀ ਲਹਿਰਾਉਂਦਾ ਗਿਆ। ਅਜਿਹੇ ਯਤਨ ਸਮਾਜ ਨੂੰ ਇੱਕ ਸੂਤਰ ਵਿੱਚ ਪਿਰਾਉਂਦੇ ਨੇ। ਇਸ ਨਾਲ ਦੇਸ਼ ਦੇ ਨਾਲ ਸਾਡਾ ਜੁੜਾਅ ਹੋਰ ਡੂੰਘਾ ਹੁੰਦਾ ਹੈ। ਇਹਨਾਂ ਯਤਨਾਂ ਵਿੱਚ ਸ਼ਾਮਿਲ ਸਾਰੇ ਲੋਕਾਂ ਨੂੰ ਮੇਰੀ ਬਹੁਤ ਬਹੁਤ ਵਧਾਈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਤੇ ਰੋਜ਼ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲੱਖਾਂ ਔਰਤਾਂ ਆਪਣੇ ਆਪਣੇ ਕੰਮ ਵਿੱਚ ਜੁਟੀਆਂ ਰਹਿੰਦੀਆਂ ਨੇ। ਕੋਈ ਸਬਜ਼ੀ ਵੇਚਦੀ ਹੈ, ਕੋਈ ਫਲ, ਕੋਈ ਚਾਹ ਦਾ ਠੇਲਾ ਲਾਉਂਦਾ ਹੈ, ਤਾਂ ਕੋਈ ਫੁੱਲ, ਦੀਵੇ ਤੇ ਪੂਜਾ ਦੀ ਸਮੱਗਰੀ ਵੇਚਦੀ ਹੈ। ਕਈ ਵਾਰ ਬਸ ਥੋੜੀ ਜਿਹੀ ਪੂੰਜੀ ਦੀ ਕਮੀ ਇਹਨਾਂ ਦੇ ਕਾਰੋਬਾਰ ਨੂੰ ਅੱਗੇ ਵਧਣ ਤੋਂ ਰੋਕ ਦਿੰਦੀ ਹੈ। ਲੇਕਿਨ ਹੁਣ ਅਜਿਹੀਆਂ ਲੱਖਾਂ ਮਾਵਾਂ ਭੈਣਾਂ ਨੂੰ ਪੀਐਮ ਸਮ੍ਰਿਧੀ ਯੋਜਨਾ ਨਾਲ ਨਵੀਂ ਤਾਕਤ ਮਿਲ ਰਹੀ ਹੈ। ਮਹਿਲਾ ਸਸ਼ਕਤੀਕਰਨ ਦੇ ਇਸ ਪੱਖ ਦੀ ਓਨੀ ਚਰਚਾ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ। ਪੀਐਮ ਸਮ੍ਰਿਧੀ ਯੋਜਨਾ ਦੀਆਂ ਲਾਭਪਾਤਰੀਆਂ ਵਿੱਚ ਲਗਭਗ 46% ਔਰਤਾਂ ਨੇ, ਯਾਨੀ ਦੇਸ਼ ਭਰ ਵਿੱਚ ਤਕਰੀਬਨ 35 ਲੱਖ ਔਰਤਾਂ ਇਸ ਯੋਜਨਾ ਨਾਲ ਜੁੜ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਰਹੀਆਂ ਨੇ। ਸਾਥੀਓ, ਗਾਜ਼ੀਆਬਾਦ ਦੀ ਬਬਿਤਾ ਸ਼ਰਮਾ ਜੀ ਇਸ ਦਾ ਬਹੁਤ ਚੰਗਾ ਉਦਾਹਰਣ ਹੈ। ਬਬਿਤਾ ਜੀ ਪੂਜਾ ਦੀ ਸਮੱਗਰੀ ਦਾ ਇੱਕ ਛੋਟਾ ਜਿਹਾ ਸਟਾਲ ਲਾਉਂਦੀ ਸੀ। ਫੁੱਲ, ਦੀਵੇ, ਅਗਰਬੱਤੀ, ਨਾਰੀਅਲ ਵਰਗੀਆਂ ਚੀਜ਼ਾਂ ਵੇਚ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਵਿੱਚ ਹੱਥ ਵਟਾਉਂਦੀ ਸੀ। ਮਿਹਨਤ ਖੂਬ ਸੀ, ਲੇਕਿਨ ਕਾਰੋਬਾਰ ਵਧਾਉਣ ਲਈ ਪੂੰਜੀ ਦੀ ਲੋੜ ਸੀ। ਪੀਐਮ ਸਮ੍ਰਿਧੀ ਨਾਲ ਉਹਨਾਂ ਨੂੰ ਆਰਥਿਕ ਮਦਦ ਮਿਲੀ। ਉਹਨਾਂ ਨੇ ਆਪਣੇ ਸਟਾਲ ਤੇ ਸਮਾਨ ਵਧਾਇਆ, ਕਾਰੋਬਾਰ ਦਾ ਵਿਸਥਾਰ ਕੀਤਾ, ਗ੍ਰਾਹਕ ਵਧੇ, ਆਮਦਨੀ ਵਧੀ ਤੇ ਹੌਲੀ ਹੌਲੀ ਸੜਕ

ਦਾ ਉਹਨਾਂ ਦਾ ਛੋਟਾ ਜਿਹਾ ਸਟਾਲ ਇੱਕ ਦੁਕਾਨ ਵਿੱਚ ਬਦਲ ਗਿਆ। ਸਾਥੀਓ, ਬੈਂਗਲੁਰੂ ਦੀ TS ਨਿਗੰਮਾ ਜੀ ਦੀ ਮਿਸਾਲ ਵੀ ਬਹੁਤ ਪ੍ਰੇਰਿਤ ਹੈ। ਨਿਗੰਮਾ ਜੀ ਅਤੇ ਉਹਨਾਂ ਦੇ ਪਤੀ ਨੇ ਮਿਲ ਕੇ ਇਡਲੀ, ਡੋਸਾ ਅਤੇ ਸਾਂਬਰ ਵੇਚਣ ਦਾ ਕੰਮ ਸ਼ੁਰੂ ਕੀਤਾ। ਕੰਮ ਚੱਲ ਪਿਆ, ਲੇਕਿਨ ਉਸ ਨੂੰ ਅੱਗੇ ਵਧਾਉਣ ਦੇ ਲਈ ਪੂੰਜੀ ਦੀ ਲੋੜ ਸੀ। ਨਿਗੰਮਾ ਜੀ ਨੂੰ PM ਸਮ੍ਰਿਧੀ ਤੋਂ ਸਹਿਯੋਗ ਮਿਲਿਆ। ਉਹਨਾਂ ਨੇ ਆਪਣੀ ਕਾਰਟ ਬਿਹਤਰ ਕੀਤੀ, ਸਮਾਨ ਥੋਕ ਵਿੱਚ ਖਰੀਦਣਾ ਸ਼ੁਰੂ ਕੀਤਾ ਅਤੇ ਮੈਨਿਊ ਵਿੱਚ ਵੀ ਕਈ ਨਵੀਆਂ ਚੀਜ਼ਾਂ ਜੋੜੀਆਂ। ਗ੍ਰਾਹਕ ਵਧੇ, ਕਮਾਈ ਵਧੀ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਬਿਹਤਰ ਹੋਈ। ਅੱਜ ਉਹ ਆਪਣੇ 3 ਬੱਚਿਆਂ ਨੂੰ ਬਿਹਤਰ ਐਜੂਕੇਸ਼ਨ ਦੇਣ ਵਿੱਚ ਸਮਰੱਥ ਹੋਏ ਨੇ। ਸਾਥੀਓ, ਜਦੋਂ ਇੱਕ ਮਹਿਲਾ ਦਾ ਕਾਰੋਬਾਰ ਵੱਧਦਾ ਹੈ ਤੇ ਉਸ ਦੇ ਨਾਲ ਪੂਰੇ ਪਰਿਵਾਰ ਦਾ ਭਵਿੱਖ ਅੱਗੇ ਵੱਧਦਾ ਹੈ। ਬੱਚਿਆਂ ਦੀ ਐਜੂਕੇਸ਼ਨ ਬਿਹਤਰ ਹੁੰਦੀ ਹੈ, ਘਰ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਅਤੇ ਉਸ ਮਹਿਲਾ ਦੇ ਅੰਦਰ ਆਤਮ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਇਹੀ ਤਾਂ ਹੈ ਮਹਿਲਾ ਸਸ਼ਕਤੀਕਰਨ ਦਾ ਇੱਕ ਜੀਵੰਤ ਰੂਪ। ਮੈਂ ਰੇੜੀ ਫੜੀ ਤੇ ਕੰਮ ਨਾਲ ਜੁੜੀਆਂ ਸਾਰੀਆਂ ਭੈਣਾਂ ਨੂੰ ਉਹਨਾਂ ਦੇ ਰੋਸ਼ਨ ਭਵਿੱਖ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਮੇਰੇ ਪਿਆਰੇ ਦੇਸ਼ ਵਾਸੀਓ, ਸਵੱਛਤਾ ਦੀ ਇੱਕ ਬਹੁਤ ਵੱਡੀ ਖੂਬੀ ਹੁੰਦੀ ਹੈ, ਜਦੋਂ ਕਿਸੇ ਨੂੰ ਜਗ੍ਹਾ ਨੂੰ ਸਵੱਛ ਰੱਖਣ ਦਾ ਸੰਕਲਪ ਉੱਥੋਂ ਦੇ ਲੋਕਾਂ ਦਾ ਆਪਣਾ ਸੰਕਲਪ ਬਣ ਜਾਂਦਾ ਹੈ ਤਾਂ ਬਦਲਾਅ ਸਿਰਫ ਸਾਫ ਸਫਾਈ ਤੱਕ ਸੀਮਿਤ ਨਹੀਂ ਰਹਿੰਦਾ, ਇਸ ਨਾਲ ਉਸ ਜਗ੍ਹਾ ਦੀ ਪੂਰੀ ਪਛਾਣ ਹੀ ਬਦਲ ਜਾਂਦੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਵੱਛਤਾ ਦੇ ਲਈ ਅਜਿਹੇ ਯਤਨ ਸਾਨੂੰ ਨਿਰੰਤਰ ਪ੍ਰੇਰਣਾ ਦਿੰਦੇ ਨੇ। ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਪਿੰਡ ਹੈ ਪਟਵਾਈ। ਉੱਥੇ ਆਕਾਸ਼ ਤੇ ਰੋਹਨ ਨਾਮ ਦੇ ਦੋ ਦੋਸਤਾਂ ਨੇ ਵੇਖਿਆ ਕਿ ਉਹਨਾਂ ਦੇ ਆਲੇ ਦੁਆਲੇ ਦਾ ਇਲਾਕਾ ਗੰਦਗੀ ਦੇ ਨਾਲ ਭਰਿਆ। ਬਸ ਫਿਰ ਕੀ ਸੀ, ਆਕਾਸ਼ ਤੇ ਰੋਹਨ ਨੇ ਕੂੜੇ ਦੇ ਬੈਗ ਚੁੱਕੇ ਤੇ ਸਫਾਈ ਲਈ ਨਿਕਲ ਗਏ। ਹੌਲੀ ਹੌਲੀ ਦੂਸਰੇ ਨੌਜਵਾਨ ਵੀ ਉਹਨਾਂ ਦੇ ਨਾਲ ਜੁੜਨ ਲੱਗੇ। ਇੱਕ ਟੀਮ ਵੀ ਬਣ ਗਈ ਜਿਸ ਦਾ ਨਾਮ ਹੈ ਕਲੀਨ ਅਪ ਪਟਵਾਈ। ਇਹ ਨੌਜਵਾਨ ਹੁਣ ਤੱਕ 4 ਗੰਗਾ ਘਾਟਾਂ ਨੂੰ ਸਾਫ਼ ਕਰ ਚੁੱਕੇ ਨੇ, 1 ਟਨ ਤੋਂ ਜ਼ਿਆਦਾ ਪਲਾਸਟਿਕ ਕੂੜਾ ਹਟਾ ਚੁੱਕੇ ਨੇ। ਉਹਨਾਂ ਨੇ ਕਿੰਨੇ ਹੀ ਤਲਾਬਾਂ ਅਤੇ ਜਨਤਕ ਥਾਵਾਂ ਦੀ ਸਫਾਈ ਕੀਤੀ ਹੈ। ਸਾਥੀਓ, ਇਸ ਵਾਰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਵਿੱਚ ਵੀ ਸਵੱਛਤਾ ਅਤੇ ਜਨ ਭਾਗੀਦਾਰੀ ਦੀ ਅਜਿਹੀ ਹੀ ਪ੍ਰੇਰਕ ਤਸਵੀਰ ਵੇਖਣ ਨੂੰ ਮਿਲੀ। ਮੁਸ਼ਕਲ ਰਸਤਿਆਂ ਤੇ ਹਜ਼ਾਰਾਂ ਸਵੱਛਤਾ ਕਰਮੀ ਦਿਨ ਰਾਤ ਸੇਵਾ 'ਚ ਜੁਟੇ ਰਹੇ। ਇਸ ਸਾਲ ਯਾਤਰਾ ਦੇ ਦੌਰਾਨ 400 ਮੀਟ੍ਰਿਕ ਟਨ ਤੋਂ ਜ਼ਿਆਦਾ ਕੂੜੇ ਨੂੰ ਇਕੱਠਾ ਕਰਕੇ ਪ੍ਰੋਸੈਸ ਕੀਤਾ ਗਿਆ। ਮੈਨੂੰ ਇਸ ਯਤਨ ਦੀ ਇੱਕ ਗੱਲ ਵਿਸ਼ੇਸ਼ ਰੂਪ ਵਿੱਚ ਚੰਗੀ ਲੱਗੀ, ਸਵੱਛਤਾ ਦੀ ਇਸ ਮੁਹਿੰਮ ਵਿੱਚ ਸ਼ਰਧਾਲੂ ਵੀ ਭਾਗੀਦਾਰ ਬਣੇ। 16,000 ਤੋਂ ਜ਼ਿਆਦਾ ਯਾਤਰੀਆਂ ਨੇ ਸਵੱਛਤਾ ਦਾ ਸੰਕਲਪ ਲਿਆ। 10,000 ਤੋਂ ਜ਼ਿਆਦਾ ਨੂੰ ਰਿਸਪੋਂਸੀਬਲ ਯਾਤਰੀ ਸਰਟੀਫਿਕੇਟ ਵੀ ਦਿੱਤਾ ਗਿਆ। ਇੱਥੇ ਇੱਕ ਬਹੁਤ ਅਨੋਖਾ ਪ੍ਰਯੋਗ ਵੀ ਹੋਇਆ। ਯਾਤਰਾ ਵਿੱਚ ਘੋੜਿਆਂ ਅਤੇ ਖੱਚਰਾਂ ਦੇ ਗੋਹੇ ਨੂੰ ਬਾਇਓਗੈਸ ਵਿੱਚ ਬਦਲਿਆ ਗਿਆ ਅਤੇ ਉਸੇ ਕਲੀਨ ਐਨਰਜੀ ਨਾਲ ਸਵੱਛ ਜੋਤ ਰੋਸ਼ਨ ਕੀਤੀ ਗਈ। ਯਾਨੀ ਬਾਬਾ ਬਰਫਾਨੀ ਦੀ ਇਸ ਪਵਿੱਤਰ ਯਾਤਰਾ ਵਿੱਚ ਸਵੱਛਤਾ ਵੀ ਸੇਵਾ ਅਤੇ ਆਸਥਾ ਦਾ ਇੱਕ ਰੂਪ ਬਣ ਗਈ। ਸਾਥੀਓ, ਸਾਡੇ ਪਿੰਡ ਹੋਣ ਜਾਂ ਸ਼ਹਿਰ, ਸਾਡੀਆਂ ਨਦੀਆਂ ਹੋਣ ਜਾਂ ਤੀਰਥ ਸਥਾਨ, ਇਹਨਾਂ ਦੀ ਪਛਾਣ ਸਾਡੇ ਵਿਹਾਰ ਨਾਲ ਵੀ ਬਣਦੀ ਹੈ ਅਤੇ ਜਦੋਂ ਸਵੱਛਤਾ ਇਸ ਵਿਹਾਰ ਵਿੱਚ ਸ਼ਾਮਿਲ ਹੋ ਜਾਂਦੀ ਹੈ ਉਸ ਸਥਾਨ ਦੀ ਸ਼ੋਭਾ ਹੋਰ ਵੱਧ ਜਾਂਦੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਕਦੇ ਕਦੇ ਸਾਡਾ ਇੱਕ ਛੋਟਾ ਜਿਹਾ ਸ਼ੌਂਕ ਜੀਵਨ ਵਿੱਚ ਇੱਕ ਵੱਡੀ ਸੰਭਾਵਨਾ ਦਾ ਰਾਹ ਖੋਲ੍ਹ ਦਿੰਦਾ ਹੈ। ਨਾਗਾਲੈਂਡ ਦੇ ਫੇਕ ਜ਼ਿਲ੍ਹੇ ਦੀ ਵੈਸਾਲੂ ਪੁਰੀ ਦੀ ਯਾਤਰਾ ਵੀ ਕੁਛ ਅਜਿਹੀ ਹੀ ਹੈ। ਵੈਸਾਲੂ ਜੀ ਕਿਸਾਨ ਪਰਿਵਾਰ ਵਿੱਚ ਪਲੇ ਵਧੇ। ਬਚਪਨ ਤੋਂ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਖੇਤੀ ਕਰਦੇ ਵੇਖਿਆ ਸੀ ਅਤੇ ਉਹਨਾਂ ਖੁਦ ਨੂੰ ਫੁੱਲਾਂ ਨਾਲ ਬੜਾ ਲਗਾਅ ਸੀ। ਸਾਲ 2021 ਵਿੱਚ ਉਹਨਾਂ ਨੇ ਇਸੇ ਸ਼ੌਂਕ ਦੇ ਨਾਲ ਛੋਟੇ ਪੱਧਰ ਤੇ ਫੁੱਲ ਉਗਾਉਣ ਦੀ ਸ਼ੁਰੂਆਤ ਕੀਤੀ। ਹੌਲੀ ਹੌਲੀ ਉਹਨਾਂ ਨੂੰ ਇਸ ਵਿੱਚ ਇੱਕ ਸੰਭਾਵਨਾ ਦਿਸਣ ਲੱਗੀ। ਉਹਨਾਂ ਨੇ ਵੇਖਿਆ ਕਿ ਸ਼ਾਦੀ ਵਿਆਹ ਹੋਵੇ ਜਾਂ ਕੋਈ ਹੋਰ ਤਿਉਹਾਰ, ਫੁੱਲਾਂ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ। ਵੈਸਾਲੂ ਜੀ ਨੇ ਆਪਣੇ ਸ਼ੌਂਕ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਇਸ ਸਫ਼ਰ ਵਿੱਚ ਉਹਨਾਂ ਨੂੰ ਆਪਣੇ ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਫੁੱਲਾਂ ਦੀ ਵਿਗਿਆਨਕ ਖੇਤੀ ਦੀ ਟ੍ਰੇਨਿੰਗ ਮਿਲੀ। ਫਿਰ ਉਹਨਾਂ ਨੇ ਸਿਰਫ 1/4 ਏਕੜ ਜ਼ਮੀਨ 'ਤੇ ਗਲੇਡੀਓਲਸ ਦੇ ਹਜ਼ਾਰਾਂ ਪੌਦੇ ਲਾਏ। ਪਹਿਲੇ ਯਤਨ ਵਿੱਚ 5,000 ਤੋਂ ਜ਼ਿਆਦਾ ਫੁੱਲ ਖਿੜ ਪਏ। ਸਾਥੀਓ, ਇਹ ਸਫਲਤਾ ਵੈਸਾਲੂ ਜੀ ਦੇ ਲਈ ਇੱਕ ਨਵੀਂ ਸ਼ੁਰੂਆਤ ਬਣ ਗਈ। ਉਹਨਾਂ ਨੇ ਫੁੱਲਾਂ ਦੀ ਖੇਤੀ ਨੂੰ ਹੋਰ ਅੱਗੇ ਵਧਾਇਆ। ਜੋ ਫੁੱਲ ਕਦੇ ਸਥਾਨਕ ਬਾਜ਼ਾਰ ਵਿੱਚ ਰਹਿ ਜਾਂਦੇ ਸਨ, ਅੱਜ ਉਹ ਨਾਗਾਲੈਂਡ ਤੋਂ ਨਿਕਲ ਕੇ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਤੱਕ ਜਾ ਰਹੇ ਨੇ। ਵੈਸਾਲੂ ਪੁਰੀ ਦੀ ਯਾਤਰਾ ਸਾਨੂੰ ਦੱਸਦੀ ਹੈ ਕਿ ਸ਼ੌਂਕ ਜਦੋਂ ਮਿਹਨਤ ਅਤੇ ਸਹੀ ਮਾਰਗ ਦਰਸ਼ਨ ਨਾਲ ਜੁੜ ਜਾਂਦਾ ਹੈ

ਨਵੀਆਂ ਸੰਭਾਵਨਾਵਾਂ ਦਾ ਰਸਤਾ ਖੋਲ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਆਲੇ ਦੁਆਲੇ ਅਜਿਹੇ ਕਈ ਲੋਕ ਨੇ ਜੋ ਇੱਕ ਛੋਟਾ ਜਿਹਾ ਯਤਨ ਸ਼ੁਰੂ ਕਰਦੇ ਨੇ ਅਤੇ ਵੇਖਦੇ ਹੀ ਵੇਖਦੇ ਉਹਨਾਂ ਦਾ ਯਤਨ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਦਾ ਰਸਤਾ ਬਣਾ ਦਿੰਦਾ ਹੈ। ਓਡੀਸ਼ਾ ਦੇ ਦੇਬਰੀਗੜ੍ਹ ਵਿੱਚ ਇੱਕ ਪਿੰਡ ਹੈ ਧੋੜ ਰੁਕੁਸੁਮ। ਕੁਝ ਸਾਲ ਪਹਿਲਾਂ ਤੱਕ ਇਸ ਪਿੰਡ ਦੀ ਮੈਥਲੀ ਭੂਏ ਜੀ ਤਕਰੀਬਨ ਹਰ ਦਿਨ ਜੰਗਲ ਜਾਂਦੀ ਸੀ, ਕਦੇ ਬਾਲਣ ਲਈ ਲੱਕੜਾਂ ਲੈਣ, ਕਦੇ ਮਊਆ ਤੇ ਕੇਂਦੂ ਪੱਤਾ ਚੁਣਨ ਤੇ ਕਦੇ

ਨੈਥਲੀ ਭੂਏ ਜੀ ਤਕਰੀਬਨ ਹਰ ਦਿਨ ਜੰਗਲ ਜਾਂਦੀ ਸੀ। ਕਦੇ ਬਾਲਣ ਲਈ ਲੱਕੜਾਂ ਲੈਣ, ਕਦੇ ਮਊਆ ਤੇ ਕੇਂਦੂ ਪੱਤਾ ਚੁਣਨ, ਤੇ ਕਦੇ ਬਾਂਸ ਦੀਆਂ ਕਰੁੰਬਲਾਂ ਤੇ ਦੂਜੀ ਵਣ ਉਪਜ ਲਿਆਉਣ ਲਈ। ਉਹਨਾਂ ਦੀਆਂ ਤੇ ਉੱਥੋਂ ਦੇ ਅਨੇਕ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਲੋੜਾਂ ਇਸੇ ਜੰਗਲ ਤੋਂ ਪੂਰੀਆਂ ਹੁੰਦੀਆਂ ਸਨ। ਲੇਕਿਨ ਫਿਰ ਵੀ ਮੈਥਲੀ ਜੀ ਦੇਵਰੀਗੜ੍ਹ ਇਕੋ ਟੂਰਿਜ਼ਮ ਨਾਲ ਜੁੜੀ। ਇੱਥੋਂ ਹੀ ਜੰਗਲ ਦੇ ਨਾਲ ਉਹਨਾਂ ਦਾ ਰਿਸ਼ਤਾ ਇੱਕ ਨਵੀਂ ਦਿਸ਼ਾ ਵਿੱਚ ਬਦਲ ਗਿਆ। ਹੁਣ ਜੰਗਲ ਦੀ ਸੰਭਾਲ ਵੀ ਉਹਨਾਂ ਦੀ ਰੋਜ਼ੀ ਰੋਟੀ ਦਾ ਮਾਧਿਅਮ ਬਣ ਗਈ। ਸਾਥੀਓ, ਮੈਥਲੀ ਜੀ ਦੇ ਜੀਵਨ ਵਿੱਚ ਆਏ ਇਸ ਬਦਲਾਅ ਨੇ ਦੂਸਰੀਆਂ ਔਰਤਾਂ ਨੂੰ ਵੀ ਪ੍ਰੇਰਿਤ ਕੀਤਾ। ਅੱਜ 60 ਤੋਂ ਜ਼ਿਆਦਾ ਔਰਤਾਂ ਜੰਗਲ ਦੀ ਸੰਭਾਲ ਨਾਲ ਜੁੜ ਚੁੱਕੀਆਂ ਨੇ। ਕੋਈ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ, ਕੋਈ ਘਾਹ ਦੇ ਮੈਦਾਨਾਂ ਦੇ ਵਿਕਾਸ ਨਾਲ ਜੁੜੀ ਹੈ, ਤੇ ਕੁਝ ਔਰਤਾਂ ਈਕੋ ਟੂਰਿਜ਼ਮ ਐਕਟੀਵਿਟੀ ਵਿੱਚ ਯੋਗਦਾਨ ਦੇ ਰਹੀਆਂ ਨੇ। ਸਾਥੀਓ, ਮੈਥਲੀ ਜੀ ਤੇ ਦੇਵਰੀਗੜ੍ਹ ਦੀਆਂ ਇਹਨਾਂ ਭੈਣਾਂ ਨੇ ਵਿਖਾਇਆ ਕਿ ਕੁਦਰਤ ਦੀ ਰੱਖਿਆ ਵੀ ਹੋ ਸਕਦੀ ਹੈ ਤੇ ਜੀਵਨ ਵਿੱਚ ਸਮ੍ਰਿੱਧੀ ਵੀ ਆ ਸਕਦੀ ਹੈ। ਇਹਨਾਂ ਸਾਰੀਆਂ ਭੈਣਾਂ ਦਾ ਯਤਨ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ। ਸਾਥੀਓ, ਅੱਜ ਸਾਡੀਆਂ ਬੇਟੀਆਂ ਦੇ ਸੁਪਨਿਆਂ ਦੀ ਉਡਾਨ ਧਰਤੀ ਤੋਂ ਨਿਕਲ ਕੇ ਪੁਲਾੜ ਤੱਕ ਪਹੁੰਚ ਚੁੱਕੀ ਹੈ ਤੇ ਤੁਹਾਨੂੰ ਇਹ ਜਾਣ ਕੇ ਮਾਣ ਹੋਏਗਾ ਕਿ ਭਾਰਤ ਅਜਿਹੇ ਸੁਪਨੇ ਵੇਖਣ ਵਾਲੀ ਦੁਨੀਆਂ ਦੀਆਂ ਹਜ਼ਾਰਾਂ ਬੇਟੀਆਂ ਨੂੰ ਇਕੱਠੇ ਜੋੜ ਰਿਹਾ ਹੈ। ਇਸ ਯਤਨ ਦਾ ਨਾਂ ਹੈ ਮਿਸ਼ਨ ਸ਼ਕਤੀ ਸੈਟ। ਇਸ ਦੇ ਮਾਧਿਅਮ ਨਾਲ 108 ਦੇਸ਼ ਦੀਆਂ 12,000 ਵਿਦਿਆਰਥਣਾਂ ਨੂੰ ਸੈਟੇਲਾਈਟ ਟੈਕਨੋਲੋਜੀ ਸਿੱਖਣ ਤੇ ਇਨੋਵੇਸ਼ਨ ਦੇ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। 23 ਅਗਸਤ ਨੈਸ਼ਨਲ ਸਪੇਸ ਡੇ ਤੇ ਇਸ ਮਿਸ਼ਨ ਦੀ ਇੱਕ ਬਹੁਤ ਸੁੰਦਰ ਤਸਵੀਰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਵੇਖਣ ਨੂੰ ਮਿਲੀ। ਗੌਤਮ ਬੁੱਧ ਯੂਨੀਵਰਸਿਟੀ ਵਿੱਚ ਮਿਸ਼ਨ ਸ਼ਕਤੀ ਸੈਟ ਦੇ ਦੂਸਰੇ ਚਰਨ ਦੀ ਸ਼ੁਰੂਆਤ ਹੋਈ। ਇਸ ਮੌਕੇ ਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੇ ਭਾਰਤ ਤੋਂ ਆਈਆਂ ਲਗਭਗ 100 ਵਿਦਿਆਰਥਣਾਂ ਇਕੱਠੀਆਂ ਜੁਟੀਆਂ। ਭਾਰਤ ਦੇ ਦੂਰ ਦੁਰਾਡੇ ਖੇਤਰਾਂ ਤੋਂ ਚੁਣੀਆਂ ਹੋਈਆਂ ਵਿਦਿਆਰਥਣਾਂ ਵੀ ਇਸ ਵਿੱਚ ਹਿੱਸਾ ਲੈ ਰਹੀਆਂ ਨੇ। ਇਸ ਪੂਰੇ ਯਤਨ ਦਾ ਟੀਚਾ ਵੀ ਬਹੁਤ ਖਾਸ ਹੈ। ਪੂਰੀ ਤਰ੍ਹਾਂ ਵਿਦਿਆਰਥਣਾਂ ਦੀ ਭਾਗੀਦਾਰੀ ਨਾਲ ਤਿਆਰ ਇੱਕ ਸੈਟੇਲਾਈਟ ਨੂੰ ਮੂਨ ਦੇ ਆਰਬਿਟ ਵਿੱਚ ਭੇਜਣ ਦੀ ਤਿਆਰੀ ਹੈ। ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਇਹਨਾਂ ਵਿੱਚੋਂ ਅਨੇਕਾਂ ਵਿਦਿਆਰਥਣਾਂ ਆਉਣ ਵਾਲੇ ਸਮੇਂ ਵਿੱਚ ਸਾਇੰਸ, ਟੈਕਨੋਲੋਜੀ ਤੇ ਇਨੋਵੇਸ਼ਨ ਦੇ ਖੇਤਰ ਵਿੱਚ ਆਪਣੀ ਨਵੀਂ ਪਛਾਣ ਬਣਾਉਣਗੀਆਂ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਕੱਲ੍ਹ ਐਵਾਕੈਡੋ ਫਲ ਦੀ ਬੜੀ ਧੂਮ ਹੈ। ਇਸ ਫਲ ਨੂੰ ਪਹਿਲਾਂ ਸ਼ਾਇਦ ਹੀ ਕੋਈ ਜਾਣਦਾ ਸੀ। ਇਸ ਦੀ ਕੀਮਤ ਅਤੇ ਮੰਗ ਦੋਵੇਂ ਘੱਟ ਸਨ, ਲੇਕਿਨ ਅੱਜ ਇਸ ਨੂੰ ਡਾਇਨਿੰਗ ਟੇਬਲ ਤੇ ਖੂਬ ਵੇਖਿਆ ਜਾ ਰਿਹਾ ਹੈ। ਅੱਜ ਇਹ ਸਿਹਤ ਤੇ ਪ੍ਰੀਮੀਅਮ ਮਾਰਕੀਟ ਦੀ ਪਸੰਦ ਬਣ ਗਿਆ ਹੈ। ਸਾਡੇ ਕਿਸਾਨ ਭੈਣ ਭਰਾਵਾਂ ਦੇ ਲਈ ਵੀ ਇਹ ਬਹੁਤ ਮਦਦਗਾਰ ਹੈ। ਆਂਧਰਾ ਪ੍ਰਦੇਸ਼ ਵਿੱਚ ਕਡਪਾ ਦੇ ਵਰਦਰਾਜ ਜੀ ਦਾ ਉਦਾਹਰਣ ਹੈ। ਉਹ ਕਈ ਸਾਲਾਂ ਤੋਂ ਆਪਣੇ ਖੇਤ ਵਿੱਚ ਟਮਾਟਰ ਤੇ ਕੇਲੇ ਦੀ ਖੇਤੀ ਕਰ ਰਹੇ ਨੇ। ਇੱਕ ਦਿਨ ਉਹਨਾਂ ਨੇ ਆਪਣੇ ਦੋਸਤਾਂ ਦੇ ਫਾਰਮ ਵਿੱਚ ਐਵਾਕੈਡੋ ਦੀ ਫਸਲ ਵੇਖੀ। ਇਸ ਤੋਂ ਬਾਅਦ ਉਹਨਾਂ ਨੇ ਯੂਟਿਊਬ ਤੋਂ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਹੁਣ ਤੱਕ ਉਹ ਲਗਭਗ 4 ਟਨ ਐਵਾਕੈਡੋ ਦਾ ਉਤਪਾਦਨ ਕਰ ਚੁੱਕੇ ਨੇ। ਹੁਣ ਉਹ ਸਿੱਧੇ ਸਥਾਨਕ ਦੁਕਾਨਾਂ ਨੂੰ ਇਸ ਦੀ ਸਪਲਾਈ ਕਰ ਰਹੇ ਨੇ। ਨਵੀਂ ਫਸਲ, ਵਿਗਿਆਨਿਕ ਸਲਾਹ ਤੇ ਸਿੱਧੀ ਮਾਰਕੀਟਿੰਗ ਨਾਲ ਉਹਨਾਂ ਦੇ ਛੋਟੇ ਜਿਹੇ ਫਾਰਮ ਦੀ ਕਮਾਈ ਪੂਰੀ ਤਰ੍ਹਾਂ ਬਦਲ ਗਈ ਹੈ। ਤਮਿਲਨਾਡੂ ਦੇ ਕੋਡਾਈਕਨਾਲ ਦੇ ਕਿਸਾਨ ਚੰਦਰ ਸ਼ੇਖਰਨ ਜੀ ਨੇ ਅੱਧੀ ਹੈਕਟੇਅਰ ਤੇ ਐਵਾਕੈਡੋ ਉਗਾਉਣਾ ਸ਼ੁਰੂ ਕੀਤਾ। ਉਹਨਾਂ ਨੂੰ ਇਸ ਦੀ ਚੰਗੀ ਕੀਮਤ ਮਿਲ ਰਹੀ ਹੈ ਤੇ ਕਮਾਈ ਵੀ ਵਧੀ ਹੈ। ਕਰਨਾਟਕ ਵਿੱਚ ਚਿਕਮੰਗਲੂਰੂ ਵਿੱਚ ਕੁਝ ਕਿਸਾਨ ਭੈਣ ਭਰਾਵਾਂ ਨੇ ਤਾਂ ਕੌਫੀ ਦੇ ਪੌਦਿਆਂ ਵਿੱਚ ਐਵਾਕੈਡੋ ਲਾਇਆ। ਇਸ ਨਾਲ ਉਹਨਾਂ ਨੂੰ ਕੌਫੀ ਤੇ ਕਾਲੀ ਮਿਰਚ ਦੇ ਨਾਲ ਵਾਧੂ ਕਮਾਈ ਵੀ ਹੋ ਰਹੀ ਹੈ। ਸਾਥੀਓ, ਅਸੀਂ ਸ਼ਹਿਰਾਂ ਦੇ ਰੈਸਟੋਰੈਂਟ ਵਿੱਚ ਅਕਸਰ ਐਵਾਕੈਡੋ ਟੋਸਟ ਦੇ ਬਾਰੇ ਸੁਣਦੇ ਹਾਂ, ਲੇਕਿਨ ਇਸੇ ਐਵਾਕੈਡੋ ਦੇ ਜ਼ਰੀਏ ਸਾਡੇ ਇਨੋਵੇਟਿਵ ਕਿਸਾਨਾਂ ਨੇ ਕਮਾਈ ਦੀ ਇੱਕ ਨਵੀਂ ਰੈਸਿਪੀ ਲੱਭ ਲਈ ਹੈ। ਯਾਨੀ ਆਪਣੇ ਦੇਸ਼ ਦੇ ਐਵਾਕੈਡੋ ਨਾਲ ਤੁਹਾਡੇ ਟੋਸਟ ਦਾ ਸਵਾਦ ਵੀ ਵਧਿਆ ਤੇ ਕਿਸਾਨਾਂ ਦੀ ਆਮਦਨੀ ਵੀ ਵੱਧ ਗਈ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨਾਂ ਵਿੱਚ 3 ਸਤੰਬਰ ਨੂੰ ਅਸੀਂ ਮਹਾਨਾਇਕ ਉੱਤਮ ਕੁਮਾਰ ਜੀ ਦੀ ਜਨਮ ਸ਼ਤਾਬਦੀ ਮਨਾਵਾਂਗੇ। ਸਾਥੀਓ, ਉੱਤਮ ਕੁਮਾਰ ਜੀ ਇੱਕ ਵਰਸਟਾਈਲ ਐਕਟਰ ਸਨ ਜੋ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਰਚ ਵਸ ਗਏ। ਫਿਲਮ ਲਵਰਸ ਦਾ ਮੰਨਣਾ ਹੈ ਕਿ ਸ਼੍ਰੀਮਾਨ ਸਤਜੀਤ ਰੇ ਨੇ ਫਿਲਮ ਨਾਇਕ ਦਾ ਹੀਰੋ ਦੀ ਪੂਰੀ ਸਕ੍ਰਿਪਟ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਸੀ। ਸ਼੍ਰੀਮਾਨ ਸਤਜੀਤ ਨੇ ਕਿਹਾ ਸੀ ਕਿ ਉਹਨਾਂ ਵਿੱਚ ਡਿਗਨਿਟੀ ਦੇ ਨਾਲ ਨਾਲ

0: ਅਨੋਖੀ ਇਮੋਸ਼ਨਲ ਡੈਪਥ ਵੀ ਸੀ। ਕਿਰਦਾਰ ਨੂੰ ਉਹ ਜੀਵੰਤ ਬਣਾਉਣ ਲਈ ਉਹ ਬਹੁਤ ਮਿਹਨਤ ਕਰਦੇ ਸਨ। ਉੱਤਮ ਕੁਮਾਰ ਜੀ ਆਪਣੀ ਸਹਿਜਤਾ ਦੇ ਨਾਲ ਹੀ ਪਰਉਪਕਾਰ ਦੇ ਲਈ ਵੀ ਜਾਣੇ ਜਾਂਦੇ ਸਨ। ਉਹਨਾਂ ਦੇ ਜੀਵਨ ਵਿੱਚੋਂ ਕਦੇ ਵੀ ਹਾਰ ਨਾ ਮੰਨਣ ਦੀ ਇੱਕ ਹੋਰ ਵੱਡੀ ਸਿੱਖਿਆ ਵੀ ਮਿਲਦੀ ਹੈ। ਉਹਨਾਂ ਦੀਆਂ ਸ਼ੁਰੂਆਤੀ ਫਿਲਮਾਂ ਬਹੁਤੀਆਂ ਨਹੀਂ ਚੱਲੀਆਂ, ਲੇਕਿਨ ਉਹਨਾਂ ਨੇ ਆਪਣੇ ਕੰਮ 'ਤੇ ਫੋਕਸ ਬਣਾਈ ਰੱਖਿਆ। ਇਸੇ ਦਾ ਨਤੀਜਾ ਸੀ ਕਿ ਉਹਨਾਂ ਨੇ ਇੰਨੀ ਉਚਾਈ ਹਾਸਿਲ ਕੀਤੀ। ਸਾਥੀਓ, ਮੈਨੂੰ ਯਾਦ ਹੈ ਕਿ ਜਦੋਂ ਮੈਂ ਕੋਲਕਾਤਾ ਵਿੱਚ ਰੋਡ ਸ਼ੋਅ ਕਰ ਰਿਹਾ ਸੀ ਤਾਂ ਮੈਂ ਉੱਤਮ ਕੁਮਾਰ ਜੀ ਦੇ ਘਰ ਸਾਹਮਣੇ ਤੋਂ ਵੀ ਲੰਘਿਆ ਸੀ। ਉੱਥੇ ਮੈਨੂੰ ਇੱਕ ਵਿਅਕਤੀ ਨੇ ਉਹਨਾਂ ਦੀ ਤਸਵੀਰ ਵੀ ਭੇਂਟ ਕੀਤੀ ਸੀ। ਮੈਂ ਇੱਕ ਵਾਰ ਫਿਰ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਾ। ਉਹ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਦੇ ਰਹਿਣਗੇ। ਮਹਾਨਾਇਕ ਉੱਤਮ ਕੁਮਾਰ ਚਿਰੋ ਦਿਨ ਮਾਨੁਸ਼ੇਰ ਹਰਦੇ ਰਾਜ ਕੌਰ ਬੇਨ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਪੁਰਬ ਤੇ ਤਿਉਹਾਰ ਸਾਡੀਆਂ ਪਰੰਪਰਾਵਾਂ ਦੇ ਨਾਲ ਨਾਲ ਸਾਨੂੰ ਇੱਕ ਦੂਸਰੇ ਨਾਲ ਜੋੜਨ ਦਾ ਮੌਕਾ ਵੀ ਦਿੰਦੇ ਨੇ। ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਵੀ ਕਈ ਮਹੱਤਵਪੂਰਨ ਪੁਰਬ ਮਨਾਵਾਂਗੇ। 4 ਸਤੰਬਰ ਨੂੰ ਜਨਮ ਅਸ਼ਟਮੀ ਦਾ ਪਵਿੱਤਰ ਪੁਰਬ ਹੈ। ਸਤੰਬਰ ਵਿੱਚ ਹੀ ਅਸੀਂ ਵਿਸ਼ਵਕਰਮਾ ਪੂਜਾ ਵੀ ਮਨਾਵਾਂਗੇ। ਇਸ ਮੌਕੇ 'ਤੇ ਆਪਣੇ ਆਲੇ ਦੁਆਲੇ ਦੇ ਕਾਰੀਗਰਾਂ, ਸ਼ਿਲਪਕਾਰਾਂ ਅਤੇ ਵਿਸ਼ਵਕਰਮਾ ਸਾਥੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਕੁਝ ਮਹੀਨਿਆਂ ਬਾਅਦ ਦੀਵਾਲੀ ਵੀ ਆਉਣ ਵਾਲੀ ਹੈ। ਇਸ ਦੀਆਂ ਤਿਆਰੀਆਂ ਵੀ ਹੌਲੀ ਹੌਲੀ ਸ਼ੁਰੂ ਹੋ ਰਹੀਆਂ ਨੇ। ਤਿਉਹਾਰਾਂ ਦੇ ਇਸ ਮੌਸਮ ਵਿੱਚ ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ਵੋਕਲ ਫਾਰ ਲੋਕਲ ਦੀ ਬੇਨਤੀ ਦੁਹਰਾਵਾਂਗਾ। ਅਤੇ ਵੋਕਲ ਫਾਰ ਲੋਕਲ ਦਾ ਮਤਲਬ ਸਿਰਫ ਮਿੱਟੀ ਦੇ ਦੀਵੇ ਖਰੀਦਣਾ ਨਹੀਂ ਹੈ, ਇਸ ਦਾ ਵਿਜ਼ਨ ਬਹੁਤ ਵੱਡਾ ਹੈ। ਅਸੀਂ ਆਪਣੇ ਘਰ ਦੇ ਲਈ ਜੋ ਵੀ ਸਮਾਨ ਖਰੀਦਦੇ ਹਾਂ ਉਸ ਨੂੰ ਇੱਕ ਵਾਰ ਜ਼ਰੂਰ ਵੇਖ ਲਓ ਕਿ ਉਹ ਭਾਰਤ ਵਿੱਚ ਹੀ ਬਣਿਆ ਹੋਵੇ। ਭਾਰਤ ਦੇ ਆਤਮ ਨਿਰਭਰ ਬਣਨ ਦਾ ਰਾਹ ਭਾਰਤ ਵਿੱਚ ਬਣੀਆਂ ਚੀਜ਼ਾਂ 'ਤੇ ਮਾਣ ਕਰਨ ਨਾਲ ਹੀ ਰੋਸ਼ਨ ਹੋਏਗਾ। ਇਸ ਸੁਨੇਹੇ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸਾਡੀ ਕ੍ਰੀਏਟਿਵ ਵਰਲਡ ਦੇ ਸਾਥੀਆਂ, ਇਨਫਲੂਐਂਸਰਸ ਅਤੇ ਸੈਲੀਬ੍ਰਿਟੀਜ਼ ਦੀ ਵੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਖੁਦ ਵੀ ਵੋਕਲ ਫਾਰ ਲੋਕਲ ਨੂੰ ਅਪਣਾਓ ਅਤੇ ਦੂਸਰਿਆਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰੋ। ਸਾਥੀਓ, ਤੁਹਾਡੇ ਆਲੇ ਦੁਆਲੇ ਵੀ ਅਜਿਹੇ ਅਨੇਕਾਂ ਲੋਕ ਹੋਣਗੇ ਜੋ ਆਪਣੇ ਛੋਟੇ ਛੋਟੇ ਯਤਨਾਂ ਨਾਲ ਸਮਾਜ ਵਿੱਚ ਵੱਡਾ ਬਦਲਾਅ ਲਿਆ ਰਹੇ ਨੇ। ਤੁਸੀਂ ਉਹਨਾਂ ਦੇ ਬਾਰੇ ਮਨ ਕੀ ਬਾਤ ਦੇ ਲਈ ਜ਼ਰੂਰ ਲਿਖੋ। ਤੁਹਾਡਾ ਭੇਜਿਆ ਹੋਇਆ ਅਨੁਭਵ ਦੇਸ਼ ਦੇ ਕਿਸੇ ਕੋਨੇ ਵਿੱਚ ਕਿਸੇ ਦੇ ਲਈ ਨਵੀਂ ਪ੍ਰੇਰਣਾ ਬਣ ਸਕਦਾ ਹੈ। ਮੈਨੂੰ ਤੁਹਾਡੇ ਸੁਝਾਵਾਂ ਅਤੇ ਅਨੁਭਵਾਂ ਦੀ ਉਡੀਕ ਹੈ। ਬਹੁਤ ਬਹੁਤ ਧੰਨਵਾਦ। ਨਮਸਕਾਰ।
1: ਹੁਣ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੀ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8 ਵਜੇ ਫਿਰ ਤੋਂ ਸੁਣ ਸਕਦੇ ਹੋ।
2: ਅਭੀ ਆਪ ਹਮਾਰੇ ਜਲੰਧਰ ਕੇਂਦਰ ਸੇ ਸੁਣ ਰਹੇ ਥੇ ਮਾਨਯ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੇ ਕਾਰਯਕ੍ਰਮ ਮਨ ਕੀ ਬਾਤ ਕਾ ਪੰਜਾਬੀ ਰੂਪਾਂਤਰਣ। ਮਨ ਕੀ ਬਾਤ ਕਾਰਯਕ੍ਰਮ ਕਾ ਪੰਜਾਬੀ ਰੂਪਾਂਤਰਣ ਆਪ ਪੁਨਃ ਸੁਣ ਸਕਤੇ ਹੈ ਆਜ ਰਾਤ 8 ਵਜੇ FM 107.2 ਮੈਗਾਹਰਟਸ ਪਰ। ਯੇ ਆਕਾਸ਼ਵਾਣੀ ਹੈ ਔਰ ਆਪ ਸੁਣ ਰਹੇ ਹੈ ਵਿਵਿਧ ਭਾਰਤੀ ਕਾ ਚੰਡੀਗੜ੍ਹ ਕੇਂਦਰ। ਆਈਏ ਸੁਣਤੇ ਹੈ।

0: ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਮੁਹਿੰਮ ਪੂਰੇ ਦੇਸ਼ ਭਰ ਵਿਚ ਤੇਜ਼ੀ ਨਾਲ ਰਫ਼ਤਾਰ ਫੜ ਰਹੀ ਏ। ਅੱਜ ਸਵੇਰੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਮੋਦੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਨਸ਼ਾ ਮੁਕਤ ਯੁਵਾ ਅਤੇ ਨਸ਼ਾ ਮੁਕਤ ਭਾਰਤ ਦੇ ਟੀਚੇ ਵਾਲੀ ਇਹ ਮੁਹਿੰਮ ਸਿਰਫ਼ ਇਕ ਰਸਮੀ ਕਾਰਵਾਈ ਨਹੀਂ ਏ, ਕਿਉਂਕਿ ਬਹੁਤ ਸਾਰੇ ਲੋਕ, ਖਾਸ ਕਰਕੇ ਨੌਜਵਾਨ, ਵੱਡੀ ਗਿਣਤੀ ਵਿਚ ਇਸ ਵਿਚ ਸ਼ਾਮਲ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਸਿਹਤ, ਖੁਸ਼ੀ ਅਤੇ ਰੋਸ਼ਨ ਭਵਿੱਖ ਲਈ ਇਕ ਸਮੂਹਕ ਅਹਿਦ ਏ।
1: नशा मुक्त युवा फॉर विकसित भारत, ये अभियान इस समय पूरे देश में तेजी से आगे बढ़ रहा है। इसका लक्ष्य बिल्कुल साफ है, नशा मुक्त युवा, ड्रग फ्री इंडिया। बहुत सारे लोग, विशेषकर हमारे युवा, बहुत बड़ी संख्या में इसका हिस्सा बन रहे हैं। आखिर यह भारत के युवाओं की हेल्थ, उनकी हैप्पीनेस और उज्ज्वल भविष्य के लिए ही हमारा सामूहिक संकल्प है।
0: प्रधानमंत्री ने कहा कि नशियां की लत सिर्फ एक व्यक्ति नहीं अपने चपेट च नहीं आती, सगो पूरे परिवार ते समाज नतीजे भुगतने पाते ने। उन्होंने कहा लोगों की शलाघा की जो नशा मुक्ति न जूझ रहे व्यक्तियों की मदद लिए अगे आते ने। श्री मोदी ने लोगों नशा मुक्त भारत लिए एक शक्तिशाली नारा देने और नौजवान संगीतकारों को नशा मुक्त जीवन का सुनेहा देने वाले गीत बनाने लिए कहा। उन्होंने कहा कि देश में शानदार कॉन्टेंट क्रिएटर्स की कोई घाट नहीं है। श्री मोदी ने कहा कि वह अपनी रचनात्मकता को सामाजिक तब्दीली लिए एक माध्यम वजों वर्त सकते ने। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾ ਦੀ ਜੀਵਨ ਜਾਂਚ ਵਿਚ ਸਿਹਤਮੰਦ ਰੁਟੀਨ ਬਣਾਉਣ ਦੀ ਅਪੀਲ ਕੀਤੀ ਏ। ਵੱਧ ਰਹੇ ਸਿਹਤ ਸੰਕਟ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਪੀਕਰ ਸੰਧਵਾ ਨੇ ਕਿਹਾ ਕਿ ਆਧੁਨਿਕ ਅਤੇ ਸੁਸਤ ਜੀਵਨ ਜਾਂਚ ਕਾਰਨ ਲੋਕ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਨੇ। ਉਨ੍ਹਾਂ ਨੇ ਰੋਜ਼ਾਨਾ ਘੱਟੋ ਘੱਟ ਅੱਧਾ ਘੰਟਾ ਯੋਗ ਅਤੇ ਅੱਧਾ ਘੰਟਾ ਸੈਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਸ ਨਾਲ ਹੀ ਉਨ੍ਹਾਂ ਨੇ ਅੱਜ ਕੱਲ੍ਹ ਦੀ ਤਣਾਅਪੂਰਨ ਜ਼ਿੰਦਗੀ ਵਿਚ ਰੋਜ਼ਾਨਾ ਸਰੀਰਕ ਕਸਰਤ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਸਪੀਕਰ ਨੇ ਖਾਣ ਪੀਣ ਦੀਆਂ ਆਦਤਾਂ ਬਾਰੇ ਵੀ ਗੰਭੀਰ ਚੇਤਾਵਨੀ ਦਿੰਦੇ ਨਾਗਰਿਕਾਂ ਨੂੰ ਬਾਜ਼ਾਰ ਦੀਆਂ ਮਿਠਾਈਆਂ ਤੇ ਫਾਸਟ ਫੂਡ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਲਾਂ ਅਤੇ ਜੈਵਿਕ ਸਬਜ਼ੀਆਂ ਨਾਲ ਭਰਪੂਰ ਖੁਰਾਕ ਹੀ ਲੰਬੇ ਸਮੇਂ ਦੀ ਅਰੋਗਤਾ ਦਾ ਇੱਕੋ ਇਕਰਾ ਏ। ਇਸ ਦੇ ਨਾਲ ਹੀ ਸਪੀਕਰ ਸੰਧਵਾ ਨੇ ਸੂਬੇ ਦੇ ਸਮਾਜਿਕ ਤਾਲਾਬਾਣੀ ਵੱਲ ਧਿਆਨ ਦਿਵਾਉਣ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਲਾਲਚ ਤੋਂ ਦੂਰ ਰੱਖਣ ਲਈ ਉਨ੍ਹਾਂ ਨਾਲ ਸਰਗਰਮੀ ਨਾਲ ਜੁੜਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੀਆ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਰਾਈਸ ਵਿਲੇਜ ਦੀ ਇੱਕ ਅਹਿਮ ਮੀਟਿੰਗ ਚ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਆਉਣ ਵਾਲੀ ਰੁੱਤ ਨੂੰ ਵੇਖਦਿਆਂ ਚੌਲਾਂ ਤੇ ਲੱਗੇ 1% ਟੈਕਸ ਖਤਮ ਕਰਨ, ਰੁੱਤ ਤੋਂ ਪਹਿਲਾਂ ਗੋਦਾਮ ਖਾਲੀ ਕਰਨ ਸਮੇਤ ਵੱਖ ਵੱਖ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਕੈਬਨਿਟ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ। ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਰੇ ਰਾਈਸ ਵਿਲੇਜ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕੀਤਾ ਜਾਏਗਾ, ਤਾਂ ਜੋ ਝੋਨੇ ਦੀ ਆਉਣ ਵਾਲੀ ਰੁੱਤ ਵਿਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਮੀਨਸ ਨੇ ਕੱਲ੍ਹ ਮੰਗਲ ਤੋਂ ਸੂਬੇ ਭਰ ਵਿਚ 10 ਰੋਜ਼ਾ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਾਰੇ ਗਾਰਬੇਜ ਵਲਨਰੇਬਲ ਪੁਆਇੰਟਸ ਨੂੰ ਖਤਮ ਕਰਕੇ ਪੰਜਾਬ ਨੂੰ ਕੂੜਾ ਮੁਕਤ ਬਣਾਉਣ ਦਾ ਅਹਿਦ ਲਿਆ। ਸ੍ਰੀ ਮੀਨਸ ਦੀ ਅਗਵਾਈ ਹੇਠ ਸਫਾਈ ਸੇਵਕਾਂ, ਸਥਾਨਕ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨੇ ਸਫਾਈ ਮੁਹਿੰਮ ਵਿਚ ਹਿੱਸਾ ਲਿਆ। 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਦਾ ਉਦੇਸ਼ ਲੋਕਾਂ ਦੀ ਹਿੱਸੇਦਾਰੀ ਰਾਹੀਂ ਪੰਜਾਬ ਨੂੰ ਹੋਰ ਸਾਫ਼ ਸੁਥਰਾ ਤੇ ਸੁਹਾਵਣਾ ਬਣਾਉਣਾ ਹੈ। ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਸ਼ਹਿਰਾਂ ਅਤੇ ਕਸਬਿਆਂ ਵਿਚ ਖੁੱਲ੍ਹੇਆਮ ਕੂੜਾ ਸੁੱਟਣ ਵਾਲੀਆਂ ਥਾਵਾਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨਾ ਹੈ। ਸ੍ਰੀ ਬਾਸ ਨੇ ਵੀ ਕਿਹਾ ਕਿ ਮੁਹਿੰਮ ਨੂੰ ਸਫਲ ਬਣਾਉਣ ਵਿਚ ਆਮ ਲੋਕਾਂ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਨਾਗਰਿਕ ਆਪਣੇ ਇਲਾਕਿਆਂ ਵਿਚ ਮੌਜੂਦਾ ਕੂੜਾ ਇਕੱਠਾ ਹੋ ਸਕਣ ਵਾਲੀਆਂ ਥਾਵਾਂ ਦੀਆਂ ਤਸਵੀਰਾਂ ਪੰਜਾਬ ਸਰਕਾਰ ਦੀ ਐਮ ਸੇਵਾ ਐਪ ਤੇ ਡਾਊਨਲੋਡ ਕਰ ਸਕਦੇ ਨੇ। ਹਰ ਸ਼ਿਕਾਇਤ ਲਈ ਇਕ ਵਿਲੱਖਣ ਆਈਡੀ ਜਾਰੀ ਕੀਤੀ ਜਾਏਗੀ, ਜਿਸ ਰਾਹੀਂ ਲੋਕ ਆਪਣੀ ਸ਼ਿਕਾਇਤ ਦੀ ਸਥਿਤੀ ਨੂੰ ਟਰੈਕ ਕਰ ਸਕਣਗੇ ਅਤੇ ਸਬੰਧਿਤ ਥਾਂ ਦੀ ਸਫਾਈ ਲਈ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਏਗੀ। ਸੂਬੇ ਵਿਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਤੇ ਵਾਰ ਦੇ 215 ਦਿਨ ਪੰਜਾਬ ਪੁਲਿਸ ਨੇ ਕੱਲ੍ਹ ਗੈਂਗਸਟਰਾਂ ਦੇ ਸਾਥੀਆਂ ਤੇ ਪਛਾਣੇ ਗਏ ਅਤੇ ਮੈਪ ਕੀਤੇ ਗਏ 595 ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਪੁਲਿਸ ਟੀਮਾਂ ਨੇ ਕੱਲ੍ਹ 16 ਹਥਿਆਰਾਂ ਸਮੇਤ 399 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 66,000 ਹੋ ਗਈਆਂ ਨੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ ਟੈਕਸ ਹੈਂਡਲ ਹੈ @AIRNewsLondon। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: यह आकाशवाणी है और आप सुन रहे हैं विविध भारती का चंडीगढ़ केंद्र FM 107.2 MHz पर।

ਤੇ ਸਾਂਝ ਦੀ ਆਵਾਜ਼ ਚ ਹੁਣ ਤੁਸੀਂ ਸੁਣੇ ਗੀਤ ਫਿਲਮ ਪੰਜਾਬ 1984 ਤੋਂ। ਅਗਲਾ ਗੀਤ ਫਿਲਮ ਦਿਲ ਆਪਣਾ ਪੰਜਾਬੀ ਤੋਂ ਹਰਭਜਨ ਮਾਨ ਤੇ ਬੈਲਾ ਦੀ ਆਵਾਜ਼ ਚ ਇਹ ਰਿਹਾ ਤੁਹਾਡੇ ਰੇਡੀਓ ਸੈੱਟ ਤੇ।

0: ਹੈ ਦੀਵਾਨ ਸਿੰਘ ਨੇ ਤੁਸੀਂ ਸੁਣੀ ਗੀਤ ਫਿਲਮ ਸੌਂਕਣੀ ਸੌਂਕਣੀ ਤੇ ਤੂੰ ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਨਮਸਕਾਰ।
1: चंडीगढ़, मैं विवेक ठाकुर अंतर्राष्ट्रीय जूडो कोच। अगर आपकी सिटी में भी कोई ऐसी जगह, कहानी, ट्रेडिशन या टैलेंट है जो इंडिया को पता होना चाहिए, देन दिस इज योर चांस। जेम्स ऑफ इंडिया चैलेंज में अपनी 1 से 3 मिनट की वीडियो बनाइए और अपने शहर की यूनिक पहचान को देश के सामने लाइए। बस MyWaves पर लॉग इन कीजिए, जेम्स ऑफ इंडिया चैलेंज चुनिए और अपनी वीडियो को 31 अगस्त 2026 तक अपलोड कर दीजिए। सो डोंट जस्ट विजिट योर सिटी, डिस्कवर इट्स जेम्स।
0: ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਪ੍ਰੋਗਰਾਮ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ, ਜਿਸ ਨੂੰ ਅਸੀਂ ਆਪਣੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕਰਾਂਗੇ। ਸ਼੍ਰੋਤਿਓ, ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ।

0: श्री नरेंद्र मोदी जी दे देशवासियों नूं प्रसारण मन की बात ते पंजाबी रूपांतरण दा मुख प्रसारण जिस दा प्रसारण तुसी आकाशवाणी दे बठिंडा चंडीगढ़ लुधियाना ते पटियाला केंद्र भी इस दा प्रसारण नाल नाल करनगे।
1: मेरे प्यारे देशवासियों नमस्कार। मन की बात दे इस नवे एपिसोड विच मैं तुहाडे सारयां दा एक बार फिर स्वागत करदा। तुसी सारे जानते हो कि यह एक अजिहा मंच है जिथे असी नवे यत्नों नूं सामने लिआउंदे आं, देशवासियों दे इनोवेटिव आइडियाज़ ते चर्चा करते हैं। इन्हां विच किन्ने ही आइडियाज़ अजिहे हुंदे ने जिन्हां दे पिछे लोकां नूं जीवन दी अंथक ऊर्जा लाई हुंदी है। साथियों कुछ समय पहले सोशल मीडिया ते किसी ने लिखिया सी, हाड़ दी एकादशी दे पवित्र मौके ते मैनूं इह दसदिआं खुशी हो रही है कि इतिहास को रोचक बनाने के अपने यतन का शुभ आरंभ कर रहे हैं। उन्होंने अगे दसिया कि यह आइडिया बहुत ही सिंपल है, तुसी इस वैबसाइट पर जाओ तो कोई भी एक साल चुन लो। इतने तुम्हें आसानी नाल पता लगेगा कि उस समय भारत के किस हिस्से पर किसका शासन सी। मैनू भी यह काफ़ी दिलचस्प लगा, मैं सोचा कि इस बारे होर ज़्यादा जानकारी लई जाए। मैनू पता लगा कि यह काम मुंबई में रहने वाले श्रीमान कृष्णा शेषाद्री जी ने किया है। मजे की गल यह है कि कृष्णा जी ने वैबसाइट का नाम ही बहुत सिंपल रखा है, www.bharatrajya.com। उन्होंने जो यत्न किया है उसकी जानकारी थोड़े तक भी जरूर पहुँचनी चाहिए है। इसलिए मैं सोचा कि क्यों ना सीधे ही कृष्णा जी नाल गलबात की जाए। साथियों कृष्णा जी साढ़े नाल फोन पर जुड़ रहे हैं। कृष्णा जी नमस्ते।
2: नमस्ते सर। नमस्ते
1: भाई। मैनू पता लगा है ना तुसी टेक्नोलॉजी की दुनिया तो हो ना तुसी हिस्ट्री टीचर हो, फिर भी तुसी टेक्नोलॉजी की वरतों करके हिस्ट्री की साइट बना दिती, तो मैनू बहुत उत्सुकता है ये सब किवें होया।
2: धन्यवाद सर। ਤੁਹਾਡੇ ਨਾਲ ਗੱਲ ਕਰਨਾ ਮੇਰੇ ਲਈ ਬਹੁਤ ਹੀ ਵੱਡਾ ਸੁਭਾਗ ਹੈ। ਤਾਂ ਸਰ ਮੈਂ ਆਪਣੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਦੱਸਾਂ। ਤਾਂ ਸਰ ਮੈਂ ਇੱਕ ਇੰਜੀਨੀਅਰ ਸੀ, ਫਿਰ ਮੈਂ MBA ਕੀਤਾ, ਫਿਰ ਮੈਂ ਮਾਰਕੀਟਿੰਗ ਦੀ ਫੀਲਡ 'ਚ ਚਲਾ ਗਿਆ। ਲੇਕਿਨ ਇਹ ਸਭ ਜਦੋਂ ਵੀ ਕਰਦਾ ਸੀ ਉਦੋਂ ਮੈਨੂੰ ਬਚਪਨ ਤੋਂ ਹੀ ਇਤਿਹਾਸ ਵਿੱਚ ਬਹੁਤ ਰੁਚੀ ਸੀ। ਮੈਂ ਹਮੇਸ਼ਾ ਹਿਸਟਰੀ ਬਾਰੇ ਕੁਝ ਕਰਨਾ ਚਾਹੁੰਦਾ ਸੀ ਅਤੇ ਇਸ ਨੂੰ ਕਿਵੇਂ ਦਿਲਚਸਪ ਬਣਾਇਆ ਜਾਵੇ। ਤਾਂ ਮੈਨੂੰ ਵੀ ਇਹ ਲੱਗਦਾ ਸੀ ਕਿ ਜਿਵੇਂ ਅਸੀਂ ਹਿਸਟਰੀ ਸਿਖਾਉਂਦੇ ਹਾਂ ਉਸ ਵਿੱਚ ਅਸੀਂ ਬਹੁਤ ਸੁਧਾਰ ਕਰ ਸਕਦੇ ਹਾਂ, ਉਸ ਵਿੱਚ ਅਸੀਂ ਬਹੁਤ ਬਦਲਾਅ ਲੈ ਕੇ ਆ ਸਕਦੇ ਹਾਂ, ਹਿਸਟਰੀ ਨੂੰ ਇੱਕ ਕਹਾਣੀ ਬਣਾ ਕੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ।
1: ਕ੍ਰਿਸ਼ਨਾ ਜੀ ਭਾਰਤੀ ਇਤਿਹਾਸ ਦਾ ਅਜਿਹਾ ਕਿਹੜਾ ਪੱਖ ਹੈ ਜਿਸ ਦੇ ਬਾਰੇ ਤੁਹਾਨੂੰ ਲੱਗਾ ਕਿ ਇਸ ਦੀ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹੋਣੀ ਚਾਹੀਦੀ ਹੈ?
2: ਸਰ ਜੇਕਰ ਅਸੀਂ ਭਾਰਤੀ ਇਤਿਹਾਸ ਜਿਵੇਂ ਸਾਡੇ ਸਕੂਲਾਂ ਜਾਂ ਕਾਲਜਾਂ ਵਿੱਚ ਸਿਖਾਇਆ ਜਾਂਦਾ ਹੈ, ਜਿਵੇਂ ਤੁਸੀਂ ਵੇਖਦੇ ਹੋ, ਉਹ ਕੋਈ ਇੱਕ ਸਾਮਰਾਜ ਜਾਂ ਕੋਈ ਇੱਕ ਰਾਜ ਉਸੇ ਦ੍ਰਿਸ਼ਟੀਕੋਣ ਨਾਲ ਉਸਦੇ ਨਜ਼ਰੀਏ ਤੋਂ ਸਿਖਾਇਆ ਜਾਂਦਾ ਹੈ ਅਤੇ ਉਸਨੂੰ ਰਾਜ ਨੂੰ ਅਸੰਤਾ ਨਾਲ ਵੀ ਵਿਚਾਰਿਆ ਜਾਂਦਾ ਹੈ। ਇਸ ਚੱਕਰ ਵਿੱਚ ਬਾਕੀ ਦੇ ਬਹੁਤ ਸਾਰੇ ਜੋ ਸਾਡੇ ਸਾਮਰਾਜ ਨੇ, ਜੋ ਮਹਾਨ ਸਾਮਰਾਜ ਨੇ ਜਿਵੇਂ ਚੋਲਾਜ, ਪਾਲਵਾਜ, ਕਰਕੋਟਾ ਡਾਇਨੈਸਟੀ ਸੀ, ਕਸ਼ਮੀਰ ਵਿੱਚ ਆਉਣ ਸਨ, ਜਿਨ੍ਹਾਂ ਨੇ ਘੱਟ ਤੋਂ ਘੱਟ 600 ਸਾਲ ਅਸਲ ਵਿੱਚ ਆਪਣੀ ਸੰਸਕ੍ਰਿਤੀ, ਆਪਣੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਿਆ, ਇਸ ਸਭ ਦੇ ਬਾਰੇ ਅਸੀਂ ਨਹੀਂ ਜਾਣਦੇ। ਤਾਂ ਮੈਂ ਸੋਚਿਆ ਕਿ ਕੋਈ ਅਜਿਹੀ ਕੋਈ

0: ਸਾਈਟ ਬਣਾਈਏ ਜੋ ਅਜਿਹੇ ਮਹਾਨ ਸਾਮਰਾਜਾਂ ਨੂੰ ਵੀ ਲੋਕਾਂ ਤੋਂ ਜਾਣੂ ਕਰਵਾਇਆ ਜਾ ਸਕੇ।
1: ਕ੍ਰਿਸ਼ਨਾ ਜੀ, ਤੁਸੀਂ ਇੰਨੀ ਮਿਹਨਤ ਕਰਦੇ ਹੋ, ਉਂਝ ਤੁਹਾਨੂੰ ਕਾਲਪਨਿਕ ਸਵਾਲ ਪੁੱਛਦਾ, ਜੇਕਰ ਤੁਹਾਨੂੰ ਇੰਡੀਅਨ ਹਿਸਟਰੀ ਦੇ ਕਿਸੇ ਵੀ ਤਿੰਨ ਲੋਕਾਂ ਨਾਲ ਗੱਲਬਾਤ ਦਾ ਮੌਕਾ ਮਿਲੇ ਤਾਂ ਤੁਸੀਂ ਕਿਹਨਾਂ ਨਾਲ ਗੱਲ ਕਰਨਾ ਚਾਹੋਗੇ ਤੇ ਕਿਉਂ?
0: ਹਾਂ ਸਰ, ਤਾਂ ਮੈਂ ਪਹਿਲਾਂ ਗੱਲ ਕਰਾਂਗਾ ਰਾਜਾ ਰਾਜਾ ਚੋਲਾ ਜਾਂ ਰਾਜਿੰਦਰ ਚੋਲਾ। ਸਰ, ਜੋ ਚੋਲਾ ਸਾਮਰਾਜ ਦੇ ਸਭ ਤੋਂ ਵੱਧ ਤਾਕਤਵਰ ਜਾਂ ਸਾਰਿਆਂ ਤੋਂ ਮਹੱਤਵਪੂਰਨ ਰਾਜਿਆਂ ਵਿੱਚੋਂ ਸਨ, ਤਾਂ ਮੈਂ ਉਹਨਾਂ ਤੋਂ ਇਹ ਜਾਣਨਾ ਚਾਹਾਂਗਾ ਉਹਨਾਂ ਨੂੰ ਇਹ ਵਿਚਾਰ ਕਿਵੇਂ ਆਇਆ ਜਿਵੇਂ ਉਹਨਾਂ ਨੇ ਬ੍ਰਿਹਦੇਸ਼ਵਰ ਮੰਦਿਰ ਜਾਂ ਗੰਗੀਕੋਂਡਾ ਚੋਲਪੁਰਮ ਜੋ ਵੱਡੇ ਵੱਡੇ ਮੰਦਿਰ ਹਨ, ਸ਼ਿਵ ਜੀ ਦੇ ਮੰਦਿਰ ਹਨ, ਤਾਂ ਉਹਨਾਂ ਨੂੰ ਬਣਾਉਣ ਦਾ ਵਿਚਾਰ ਉਹਨਾਂ ਨੂੰ ਕਿਵੇਂ ਆਇਆ, ਪਲੈਨਿੰਗ ਕਿਵੇਂ ਕੀਤੀ, ਉਹਨਾਂ ਨੇ ਇਹ ਵਿਚਾਰ ਕਿਵੇਂ ਆਇਆ ਕਿ ਅਸੀਂ ਅਜਿਹਾ ਕੁਝ ਬਣਾ ਜਾਈਏ ਜੋ ਅਗਲੇ 1000 ਜਾਂ 2000 ਸਾਲਾਂ ਤੱਕ ਦੂਸਰੇ ਲੋਕਾਂ ਨੂੰ ਪ੍ਰੇਰਿਤ ਕਰ ਸਕਣ, ਤਾਂ ਉਹ ਮੈਂ ਉਹਨਾਂ ਕੋਲੋਂ ਜਾਣਨਾ ਹੈ। ਅਤੇ ਦੂਸਰੀ ਜੋ ਸ਼ਖਸੀਅਤ ਹੈ ਉਹ ਅਸਲ ਵਿੱਚ ਮੇਰੇ ਹਿਸਾਬ ਨਾਲ ਭਾਰਤੀ ਇਤਿਹਾਸ ਵਿੱਚ ਇੱਕ ਅਜਿਹੀ ਸ਼ਖਸੀਅਤ ਹੈ ਜਿਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਸਰ, ਉਹਨਾਂ ਦਾ ਨਾਮ ਹੈ ਹੇਮੂ। ਤਾਂ ਅਸੀਂ ਉਹਨਾਂ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਇਤਿਹਾਸ ਵਿੱਚ 2 ਜਾਂ 3 ਲਾਈਨਾਂ ਹੀ ਪੜ੍ਹਦੇ ਹਾਂ। ਸਾਨੂੰ ਇਹ ਵੀ ਨਹੀਂ ਪਤਾ ਉਹ ਜੋ ਹੇਮੂ ਸਨ ਉਹ ਇੱਕ ਸਧਾਰਨ ਆਦਮੀ ਸਨ, ਇੱਕ ਸਧਾਰਨ ਇਨਸਾਨ ਸਨ, ਉਹ ਇੱਕ ਵਪਾਰੀ ਸਨ। ਉੱਧਰ ਉਹਨਾਂ ਨੇ ਇੱਕ ਸਾਮਰਾਜ ਖੜਾ ਕੀਤਾ ਅਤੇ ਉਹ ਨਾ ਸਿਰਫ ਇੱਕ ਸਾਮਰਾਜ ਨਿਰਮਾਤਾ ਸਨ, ਉਹ ਇੱਕ ਮਿਲਟਰੀ ਥਿੰਕਰ ਵੀ ਸਨ, ਮਿਲਟਰੀ ਜੀਨੀਅਸ ਸਨ, ਜਿਹਨਾਂ ਨੇ ਆਪਣੇ ਸਮੇਂ 'ਚ 23 ਲੜਾਈਆਂ ਲੜੀਆਂ ਅਤੇ ਉਹਨਾਂ ਵਿੱਚੋਂ 22 ਲੜਾਈਆਂ ਜਿੱਤੀਆਂ। ਉਹਨਾਂ ਦਾ ਥਾਟ ਪ੍ਰੋਸੈਸ ਕਿਵੇਂ ਸੀ, ਉਹ ਕਿਵੇਂ ਇੱਕ ਆਦਮੀ ਤੋਂ ਇੰਨੇ ਵੱਡੇ ਰਾਜੇ ਬਣੇ, ਉਹਨਾਂ ਦੀ ਯਾਤਰਾ ਬਾਰੇ ਜਾਣਨ ਦੀ ਮੈਨੂੰ ਬਹੁਤ ਦਿਲਚਸਪੀ ਹੈ ਸਰ। ਅਤੇ ਤੀਸਰੀ ਜੋ ਹੈ ਇਹ ਬਹੁਤ ਹੀ ਦਿਲਚਸਪ ਸ਼ਖਸੀਅਤ ਹੈ, ਉਹ ਹੈ ਇੱਕ ਔਰਤ ਸਰ, ਤ੍ਰਿਭੁਵਨ ਮਹਾਦੇਵੀ। ਤਾਂ ਇਹ ਜੋ ਇੱਕ ਉੜੀਸਾ ਵਿੱਚ ਇੱਕ ਰਾਜ ਹੈ ਜਿਸਦਾ ਨਾਮ ਸੀ ਭੁੰਮਾ ਤਾਰਾ, ਇਹਨਾਂ ਦੀ ਵੀ ਕਹਾਣੀ ਬੜੀ ਦਿਲਚਸਪ ਹੈ। ਉਹਨਾਂ ਨੇ ਜਦੋਂ 850 ਈਸਵੀ ਦੇ ਨੇੜੇ ਤੇੜੇ ਜੋ ਸਾਲ ਉਹਨਾਂ ਦੇ ਗੁਆਂਢੀ ਰਾਜ ਪਾਲਾ ਨੇ ਇਹਨਾਂ ਦੇ ਰਾਜ 'ਤੇ ਹਮਲਾ ਕਰ ਦਿੱਤਾ ਸੀ ਅਤੇ ਇਹਨਾਂ ਦੇ ਰਾਜਾ ਜੋ ਇਹਨਾਂ ਦੇ ਪਤੀ ਸਨ ਉਹ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਅਤੇ ਇਸ ਦੀ ਵਜ੍ਹਾ ਨਾਲ ਉਹ ਰਾਜ ਬਹੁਤ ਛੋਟਾ ਹੋ ਗਿਆ ਅਤੇ ਉਸਦੇ ਜੋ ਸਰਦਾਰ ਸਨ, ਉਸਦੇ ਜੋ ਲੀਡਰ ਸਨ ਉਹ ਰਾਜ ਛੱਡ ਕੇ ਜਾਣ ਲੱਗ ਪਏ ਸਨ। ਅਤੇ ਇਹ ਜੋ ਤ੍ਰਿਭੁਵਨ ਮਹਾਦੇਵੀ ਜੋ ਔਰਤ ਸੀ ਇਹਨਾਂ ਨੇ ਉਹ ਸਰਕਾਰ ਸੰਭਾਲੀ ਅਤੇ ਉਹ ਭਾਰਤੀ ਇਤਿਹਾਸ ਵਿੱਚ ਪਹਿਲੇ ਆਜ਼ਾਦ ਸ਼ਾਸਕਾਂ ਵਿੱਚੋਂ ਇੱਕ ਬਣੇ ਅਤੇ ਉਹਨਾਂ ਨੇ ਸਰਕਾਰ ਨੂੰ ਨਾ ਸਿਰਫ ਸਥਾਪਿਤ ਕੀਤਾ ਸਗੋਂ ਇਹਨਾਂ ਉਸਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਉਹ ਅਗਲੇ 100 ਸਾਲਾਂ ਤੱਕ ਕਲਿੰਗਾ ਅਤੇ ਉਸਦੇ ਖੇਤਰ ਵਿੱਚ ਰਾਜ ਕਰਦੇ ਰਹੇ। ਤਾਂ ਇਹ 3 ਅਜਿਹੀਆਂ ਦਿਲਚਸਪ ਸ਼ਖਸੀਅਤਾਂ ਹਨ ਜਿਨ੍ਹਾਂ ਨੂੰ ਮੈਂ ਮਿਲਣਾ ਪਸੰਦ ਕਰਾਂਗਾ ਸਰ।
1: ਕ੍ਰਿਸ਼ਨਾ ਜੀ, ਤੁਹਾਨੂੰ ਹੁਣ ਲੱਗਦਾ ਹੈ ਕਿ ਤੁਸੀਂ ਇਤਿਹਾਸ ਨੂੰ ਜੀ ਰਹੇ ਹੋ, ਤੁਸੀਂ ਪੂਰੀ ਤਰ੍ਹਾਂ ਇਤਿਹਾਸ ਵਿੱਚ ਡੁੱਬ ਚੁੱਕੇ ਹੋ। ਵੇਖੋ, ਮੈਂ ਵੀ ਬੜੀ ਉਤਸੁਕਤਾ ਨਾਲ ਤੁਹਾਡੀ ਸਾਈਟ ਵੇਖੀ ਹੈ ਅਤੇ ਮੈਨੂੰ ਸਭ ਤੋਂ ਦਿਲਚਸਪ ਇਹ ਲੱਗਾ ਕਿ ਤੁਹਾਡੀ ਸਾਈਟ 'ਤੇ ਅਜਿਹਾ ਇੱਕ ਟੈਬ ਹੈ ਜਿੱਥੇ ਲੋਕ ਸੁਧਾਰ ਅਤੇ ਸੁਝਾਅ ਵੀ ਦੇ ਸਕਦੇ ਨੇ। ਅਜਿਹੇ ਕੰਸਟਰਕਟਿਵ ਫੀਡਬੈਕ ਦੇ ਲਈ ਤਿਆਰ ਰਹਿਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਕੀ ਤੁਹਾਨੂੰ ਲੋਕਾਂ ਤੋਂ ਸੁਝਾਅ ਮਿਲਣੇ ਸ਼ੁਰੂ ਹੋਏ ਨੇ ਅਤੇ ਤੁਸੀਂ ਉਹਨਾਂ 'ਤੇ ਕਿਵੇਂ ਕੰਮ ਕਰਦੇ ਹੋ?
0: ਹਾਂ ਸਰ, ਲੋਕਾਂ ਦੇ ਬਹੁਤ ਸੁਝਾਅ ਆਉਂਦੇ ਨੇ ਸਰ। ਸੁਝਾਅ 2 ਤਰ੍ਹਾਂ ਦੇ ਆਉਂਦੇ ਨੇ। ਇੱਕ ਸੁਝਾਅ ਇਸ ਤਰ੍ਹਾਂ ਦੇ ਆਉਂਦੇ ਆ ਜੋ ਸਾਨੂੰ ਕਰੈਕਸ਼ਨ ਸੁਜੈਸਟ ਕਰਦੇ ਨੇ, ਇਸ ਰਾਜ ਵਿੱਚ, ਇਸ ਸਮੇਂ ਵਿੱਚ, ਇਸ ਰਾਸ਼ਟਰ ਵਿੱਚ ਇਹ ਰਾਜੇ ਸਨ ਜਾਂ ਇਹ ਸਮੇਂ ਇਹ ਯੁੱਧ ਹੋਇਆ ਸੀ, ਤਾਂ ਅਜਿਹੇ ਕੁਝ ਸੁਝਾਅ ਆਉਂਦੇ ਹਨ। ਦੂਸਰੇ ਸੁਝਾਅ ਆਉਂਦੇ ਹਨ ਕਿ ਤੁਸੀਂ ਇਸ ਵੈਬਸਾਈਟ ਵਿੱਚ ਇਹ ਫੀਚਰ ਜਾਂ ਉਹ ਫੀਚਰ ਵੀ ਪਾ ਸਕਦੇ ਹੋ। ਤਾਂ ਸਾਨੂੰ ਦੋਵਾਂ ਤਰ੍ਹਾਂ ਦੇ ਸੁਝਾਅ ਆਉਂਦੇ ਹਨ। ਜੇਕਰ ਸਾਨੂੰ ਇੱਕ ਸੁਝਾਅ ਆਏ ਕਿ ਇਸ ਰਾਜ ਵਿੱਚ ਇਸ ਰਾਜੇ ਨੇ ਇਸ ਸਮੇਂ ਰਾਜ ਕੀਤਾ ਸੀ, ਤਾਂ ਅਸੀਂ ਉਹ ਸੁਝਾਅ 'ਤੇ ਵਿਚਾਰ ਕਰਦੇ ਹਾਂ।

0: ਸਾਡੇ ਜੋ ਸਾਧਨ ਹਨ, ਜਿਵੇਂ ਸਾਨੂੰ ਕਿਸੇ ਨੇ ਸੁਝਾਅ ਦਿੱਤਾ ਸੀ ਕਿ ਤੁਸੀਂ ਇੰਡੀਆ ਨੂੰ ਤਾਂ ਵਿਖਾ ਦਿੱਤਾ, ਜੇਕਰ ਰਾਜ ਪੱਧਰ ਤੇ ਵੀ ਵਿਖਾ ਸਕਦੇ ਹੋ ਤਾਂ ਹੋਰ ਵੀ ਚੰਗਾ ਹੋਵੇਗਾ। ਤਾਂ ਅਸੀਂ ਉਹ ਫੀਚਰ ਲਾਗੂ ਕੀਤਾ ਅਤੇ ਫਿਰ ਅਸੀਂ ਦੂਸਰਾ ਫੀਚਰ ਜੋ ਆਇਆ ਸੀ, ਜਿਸ ਵਿੱਚ ਅਸੀਂ ਇੱਕ ਟਰੰਪ ਕਾਰਡ ਵਰਗਾ ਬਣਾਇਆ ਸੀ, ਸਾਰੇ ਰਾਜ ਦੇ ਡਾਟਾ ਸਟੈਟਿਸਟਿਕਸ ਦੇ ਕੇ ਤਾਂ ਉਹ ਬੱਚਿਆਂ ਤੱਕ ਪਹੁੰਚ ਸਕੇ। ਤਾਂ ਕਿਸੇ ਨੇ ਇੱਕ ਸੁਝਾਅ ਦਿੱਤਾ ਕਿ ਤੁਸੀਂ ਉਸਨੂੰ ਇੱਕ ਜਗ੍ਹਾ ਤੇ ਲੈ ਕੇ ਆਓ ਤਾਂ ਕਿ ਅਸੀਂ ਸਾਰੇ ਡਾਊਨਲੋਡ ਕਰਕੇ ਅਸੀਂ ਸਾਰੇ ਸ਼ੇਅਰ ਕਰ ਸਕੀਏ। ਤਾਂ ਅਸੀਂ ਫੀਚਰ ਲਾਗੂ ਕਰ ਰਹੇ ਹਾਂ। ਤਾਂ ਸਾਨੂੰ ਇੰਨਾ ਜਾਣਨਾ ਜ਼ਰੂਰੀ ਹੈ ਕਿ ਅਸੀਂ ਗਲਤੀ ਕਰਾਂਗੇ, ਕਿਉਂਕਿ ਅਸੀਂ ਸਰਵੋਤਮ ਨਹੀਂ ਹਾਂ ਅਤੇ ਉਹ ਜਾਣ ਕੇ ਹੀ ਅਸੀਂ ਵੀ ਕਰੈਕਸ਼ਨ ਦਾ ਟੈਬ ਲਗਾਇਆ ਹੈ ਤਾਂ ਸਾਡੇ ਸਾਰਿਆਂ ਦੀ ਸਾਈਟ ਹੋਵੇ ਅਤੇ ਅੱਗੇ ਜਾ ਕੇ ਸਾਰੀ ਜਾਣਕਾਰੀ ਦੇ ਹਿਸਾਬ ਨਾਲ ਅਸੀਂ ਇੱਕ ਅਜਿਹੀ ਸਾਈਟ ਬਣਾਈਏ ਜੋ ਅਗਲੇ ਕੁਝ ਸਾਲਾਂ ਤੱਕ ਇਤਿਹਾਸ ਨੂੰ ਇੱਕ ਮਜ਼ੇਦਾਰ ਬਣਾਏ।
1: ਕ੍ਰਿਸ਼ਨਾ ਜੀ, ਤੁਸੀਂ ਸੱਚਮੁੱਚ ਇੱਕ ਬਹੁਤ ਵੱਡਾ ਕੰਮ ਕੀਤਾ। ਅੱਛਾ, ਹਿਸਟਰੀ ਤੋਂ ਇਲਾਵਾ ਤੁਹਾਡੀਆਂ ਕਈ ਹੌਬੀਜ਼ ਹੋਣਗੀਆਂ ਤੇ ਹੋਰ ਵੀ ਬਹੁਤ ਕੁਛ ਕਰਦੇ ਹੋਵੋਗੇ ਤੁਸੀਂ।
2: ਹਾਂ ਨਹੀਂ ਸਰ, ਅਸੀਂ ਥੋੜੇ ਬੋਰਿੰਗ ਟਾਈਪ ਦੇ ਆਦਮੀ ਹਾਂ ਸਰ।
0: ਅਸੀਂ ਟੈਕਨੋਲੋਜੀ ਵਿੱਚ ਬਹੁਤ ਦਿਲਚਸਪੀ ਰੱਖਦੇ ਹਾਂ ਅਤੇ ਇਤਿਹਾਸ ਵਿੱਚ ਰੱਖਦੇ ਹਾਂ। ਜਦੋਂ ਹੁਣ ਟੈਕਨੋਲੋਜੀ ਅਤੇ ਇਤਿਹਾਸ ਮਿਲ ਗਿਆ ਹੈ, ਇਸੇ ਵਿੱਚ ਅਸੀਂ ਡੁੱਬੇ ਰਹਿੰਦੇ ਹਾਂ ਪੂਰੇ ਦਿਨ।
1: ਚਲੋ ਕ੍ਰਿਸ਼ਨਾ ਜੀ, ਤੁਹਾਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ। ਤੁਸੀਂ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਤੇ ਤੁਹਾਡਾ ਤਰੀਕਾ ਵੀ ਅਜਿਹਾ ਹੈ ਕਿ ਲੋਕ ਜੁੜਨਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਸਾਥੀਓ, ਕ੍ਰਿਸ਼ਨਾ ਜੀ ਦਾ ਯਤਨ ਸਿਰਫ ਇਤਿਹਾਸ ਦੇ ਵਿਦਿਆਰਥੀਆਂ ਨੂੰ ਨਹੀਂ, ਇਹ ਸਾਨੂੰ ਸਾਰਿਆਂ ਨੂੰ ਆਪਣੇ ਅਤੀਤ ਨੂੰ ਰੋਚਕ ਤਰੀਕੇ ਨਾਲ ਜਾਣਨ ਵਿੱਚ ਮਦਦ ਕਰੇਗਾ। ਤੁਹਾਡੇ ਕੋਲ ਵੀ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਹੋਵੇ ਤਾਂ ਉਸਨੂੰ ਜ਼ਰੂਰ ਸ਼ੇਅਰ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ, ਇਹ ਮੁਹਿੰਮ ਇਸ ਸਮੇਂ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਦਾ ਟੀਚਾ ਬਿਲਕੁਲ ਸਾਫ਼ ਹੈ, ਨਸ਼ਾ ਮੁਕਤ ਨੌਜਵਾਨ, ਡਰੱਗ ਫਰੀ ਇੰਡੀਆ। ਬਹੁਤ ਸਾਰੇ ਲੋਕ, ਖਾਸ ਕਰਕੇ ਸਾਡੇ ਨੌਜਵਾਨ, ਬਹੁਤ ਵੱਡੀ ਗਿਣਤੀ ਵਿੱਚ ਇਸ ਦਾ ਹਿੱਸਾ ਬਣ ਗਏ ਨੇ। ਆਖਿਰ ਇਹ ਭਾਰਤ ਦੇ ਨੌਜਵਾਨਾਂ ਦੀ ਸਿਹਤ, ਉਹਨਾਂ ਦੀ ਖੁਸ਼ੀ ਤੇ ਰੋਸ਼ਨ ਭਵਿੱਖ ਦੇ ਲਈ ਹੀ ਸਾਡਾ ਸਮੂਹਿਕ ਸੰਕਲਪ ਹੈ। ਸਾਥੀਓ, ਨਸ਼ੇ ਦੀ ਆਦਤ ਸਿਰਫ ਇੱਕ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਨਹੀਂ ਲੈਂਦੀ, ਇਸ ਦੇ ਭੈੜੇ ਨਤੀਜੇ ਪੂਰੇ ਪਰਿਵਾਰ ਤੇ ਸਮਾਜ ਨੂੰ ਝੱਲਣੇ ਪੈਂਦੇ ਨੇ। ਮੈਂ ਉਹਨਾਂ ਲੋਕਾਂ ਦੀ ਸ਼ਲਾਘਾ ਕਰਾਂਗਾ ਜੋ ਡਰੱਗਸ ਦੇ ਖਿਲਾਫ ਦੂਜਿਆਂ ਨੂੰ ਜਾਗਰੂਕ ਕਰਦੇ ਨੇ ਤੇ ਨਸ਼ੇ ਦੀ ਅਲਾਮਤ ਨਾਲ ਜੂਝ ਰਹੇ ਲੋਕਾਂ ਦੀ ਮਦਦ ਵਿੱਚ ਅੱਗੇ ਆਉਂਦੇ ਨੇ। ਨਸ਼ਾ ਮੁਕਤ ਭਾਰਤ ਦੇ ਲਈ ਕੀ ਤੁਸੀਂ ਪਾਵਰਫੁੱਲ ਸਲੋਗਨ ਬਣਾ ਸਕਦੇ ਹੋ? ਕੀ ਸਾਡੇ ਨੌਜਵਾਨ ਸੰਗੀਤਕਾਰ ਅਜਿਹੇ ਗੀਤ ਬਣਾ ਸਕਦੇ ਨੇ ਜਿਨ੍ਹਾਂ ਵਿੱਚ ਡਰੱਗ ਫਰੀ ਲਾਈਫ ਦਾ ਮੈਸੇਜ ਹੋਵੇ? ਕੀ ਵਿਦਿਆਰਥੀ ਤੇ ਥੀਏਟਰ ਗਰੁੱਪ ਦਿਲ ਨੂੰ ਛੂਹ ਲੈਣ ਵਾਲੇ ਸ਼ਾਰਟ ਪਲੇ ਲਿਖ ਸਕਦੇ ਨੇ ਜਿਨ੍ਹਾਂ ਵਿੱਚ ਡਰ ਤੇ ਖਤਰਿਆਂ ਦੇ ਨਾਲ ਨਾਲ ਉਹਨਾਂ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਵੀ ਹੋਵੇ? ਸਾਡੇ ਦੇਸ਼ ਵਿੱਚ ਬਿਹਤਰੀਨ ਕੰਟੈਂਟ ਕ੍ਰੀਏਟਰਸ ਦੀ ਕਮੀ ਨਹੀਂ ਹੈ। ਮੇਰੀ ਬੇਨਤੀ ਹੈ ਕਿ ਉਹ ਵੱਖ ਵੱਖ ਭਾਸ਼ਾਵਾਂ ਵਿੱਚ ਅਜਿਹਾ ਕੰਟੈਂਟ ਬਣਾਉਣ ਜਿਸ ਨਾਲ ਇਸ ਦਿਸ਼ਾ ਵਿੱਚ ਸਮਾਜ ਨੂੰ ਮਦਦ ਮਿਲੇ। ਤੁਸੀਂ ਆਪਣੇ ਯਤਨਾਂ ਨੂੰ ਹੈਸ਼ਟੈਗ ਦੇ ਨਾਲ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਸ਼ੇਅਰ ਕਰੋ। ਕਈ ਵਾਰ ਕ੍ਰੀਏਟਿਵ ਐਫਰਟ ਰਸਮੀ ਮੁਹਿੰਮ ਤੋਂ ਜ਼ਿਆਦਾ ਸੁੰਦਰ ਹੁੰਦੇ ਨੇ। ਆਓ, ਭਾਰਤ ਦੇ ਨੌਜਵਾਨ ਨੂੰ ਨਸ਼ੇ ਤੋਂ ਦੂਰ ਰੱਖਣ, ਨਸ਼ੇ ਤੋਂ ਮੁਕਤ ਰੱਖਣ, ਇਸ ਪਵਿੱਤਰ ਕੰਮ ਵਿੱਚ ਅਸੀਂ ਸਾਰੇ ਆਪਣੀ ਭੂਮਿਕਾ ਨਿਭਾਈਏ। ਤੁਸੀਂ ਆਪਣੇ ਯਤਨ ਨੂੰ ਹੈਸ਼ਟੈਗ ਨਸ਼ਾ ਮੁਕਤ ਯੁਵਾ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਸ਼ੇਅਰ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਅਗਸਤ ਦੇ ਮਹੀਨੇ ਵਿੱਚ ਸਾਨੂੰ ਹਰ ਪਾਸੇ ਦੇਸ਼ ਭਗਤੀ ਦੇ ਅਨੇਕਾਂ ਰੰਗ ਵੇਖਣ ਨੂੰ ਮਿਲਦੇ ਨੇ। ਇਸ ਸਮੇਂ ਹਰ ਵਿਅਕਤੀ ਦੇ ਮਨ ਵਿੱਚ ਰਾਸ਼ਟਰ ਪ੍ਰੇਮ ਦੀ ਭਾਵਨਾ ਪ੍ਰਮੁੱਖ ਹੋ ਜਾਂਦੀ ਹੈ। ਨੈਸ਼ਨਲ ਹੈਂਡਲੂਮ ਡੇ ਤੇ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਤੋਂ ਲੈ ਕੇ ਵੰਡ ਦੀ ਭਿਆਨਕਤਾ ਦੀਆਂ ਯਾਦਾਂ ਇਸ ਨੂੰ ਖਾਸ ਬਣਾਉਂਦੀਆਂ ਨੇ। ਸੁਤੰਤਰਤਾ ਦਿਵਸ ਤੇ ਨੈਸ਼ਨਲ ਸਪੇਸ ਡੇ, ਇਸ ਦੇ ਮੌਕੇ ਤਾਂ ਹਰ ਦੇਸ਼ਵਾਸੀ ਨੂੰ ਮਾਣ ਨਾਲ ਭਰ ਦਿੰਦੇ ਨੇ। ਹਰ ਘਰ ਤਿਰੰਗਾ ਅਭਿਆਨ ਇਸ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਨਾਲ ਇਹ ਸਾਲ ਹੋਰ ਵੀ ਖਾਸ ਬਣ ਗਿਆ। ਇਸ ਵਾਰ 8 ਕਰੋੜ ਤੋਂ ਜ਼ਿਆਦਾ ਤਿਰੰਗਾ ਸੈਲਫੀਆਂ ਅਪਲੋਡ ਕੀਤੀਆਂ ਗਈਆਂ ਤੇ ਤਿਰੰਗੇ ਦਾ ਇਹ ਉਤਸਵ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਰਿਹਾ। ਇਸ ਸਾਲ ਸੂਰਜ ਪਥ ਤਿਰੰਗਾ ਦੇ ਜ਼ਰੀਏ ਸਦਾ ਤਿਰੰਗਾ ਦੁਨੀਆ ਭਰ ਦੀ ਇੱਕ ਅਨੋਖੀ ਯਾਤਰਾ ਤੇ ਨਿਕਲਿਆ।

ਸੀਜੀ ਦੇ ਸੋਭਾ ਵਿੱਚ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਤਿਰੰਗਾ ਲਹਿਰਾਇਆ ਗਿਆ। ਇਸ ਤੋਂ ਬਾਅਦ ਏਸ਼ੀਆ, ਅਫਰੀਕਾ, ਯੂਰਪ ਤੇ ਅਮਰੀਕਾ ਦੇ ਸੈਨ ਫਰਾਂਸਿਸਕੋ ਤੱਕ ਇੰਡੀਅਨ ਮਿਸ਼ਨ ਤੇ ਪੋਸਟਸ ਤੇ ਤਿਰੰਗਾ ਲਹਿਰਾਇਆ ਗਿਆ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਦ੍ਰਿਸ਼ ਕਿੰਨੇ ਅਨੋਖੇ ਰਹੇ ਹੋਣਗੇ। ਜਿਵੇਂ ਜਿਵੇਂ ਦੁਨੀਆ ਭਰ ਵਿੱਚ ਸੂਰਜ ਅੱਗੇ ਵੱਧਦਾ ਗਿਆ, ਉਸੇ ਤਰ੍ਹਾਂ ਭਾਰਤੀ ਤਿਰੰਗਾ ਵੀ ਲਹਿਰਾਉਂਦਾ ਗਿਆ। ਅਜਿਹੇ ਯਤਨ ਸਮਾਜ ਨੂੰ ਇੱਕ ਸੂਤਰ ਵਿੱਚ ਪਰੋਂਦੇ ਨੇ। ਇਸ ਨਾਲ ਦੇਸ਼ ਦੇ ਨਾਲ ਸਾਡਾ ਜੁੜਾਅ ਹੋਰ ਡੂੰਘਾ ਹੁੰਦਾ ਹੈ। ਇਹਨਾਂ ਯਤਨਾਂ ਵਿੱਚ ਸ਼ਾਮਿਲ ਸਾਰੇ ਲੋਕਾਂ ਨੂੰ ਮੇਰੀ ਬਹੁਤ ਬਹੁਤ ਵਧਾਈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਸ਼ਹਿਰਾਂ ਦੇ ਕਸਬਿਆਂ ਦੀਆਂ ਸੜਕਾਂ ਤੇ ਰੋਜ਼ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲੱਖਾਂ ਔਰਤਾਂ ਆਪਣੇ ਆਪਣੇ ਕੰਮ ਵਿੱਚ ਜੁਟੀਆਂ ਰਹਿੰਦੀਆਂ ਨੇ। ਕੋਈ ਸਬਜ਼ੀ ਵੇਚਦੀ ਹੈ, ਕੋਈ ਫਲ, ਕੋਈ ਚਾਹ ਦਾ ਠੇਲਾ ਲਾਉਂਦਾ ਹੈ ਤਾਂ ਕੋਈ ਫੁੱਲ, ਦੀਵੇ ਤੇ ਪੂਜਾ ਦੀ ਸਮੱਗਰੀ ਵੇਚਦੀ ਹੈ। ਕਈ ਵਾਰ ਬਸ ਥੋੜ੍ਹੀ ਜਿਹੀ ਪੂੰਜੀ ਦੀ ਕਮੀ ਇਹਨਾਂ ਦੇ ਕਾਰੋਬਾਰ ਨੂੰ ਅੱਗੇ ਵਧਣ ਤੋਂ ਰੋਕ ਦਿੰਦੀ ਹੈ। ਲੇਕਿਨ ਹੁਣ ਅਜਿਹੀਆਂ ਲੱਖਾਂ ਮਾਵਾਂ ਭੈਣਾਂ ਨੂੰ ਪੀਐਮ ਸਮ੍ਰਿਧੀ ਯੋਜਨਾ ਨਾਲ ਨਵੀਂ ਤਾਕਤ ਮਿਲ ਰਹੀ ਹੈ। ਮਹਿਲਾ ਸਸ਼ਕਤੀਕਰਨ ਦੇ ਇਸ ਪੱਖ ਦੀ ਓਨੀ ਚਰਚਾ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ। ਪੀਐਮ ਸਮ੍ਰਿਧੀ ਯੋਜਨਾ ਦੀਆਂ ਲਾਭਪਾਤਰੀਆਂ ਵਿੱਚ ਲਗਭਗ 46% ਔਰਤਾਂ ਨੇ, ਯਾਨੀ ਦੇਸ਼ ਭਰ ਵਿੱਚ ਤਕਰੀਬਨ 35 ਲੱਖ ਔਰਤਾਂ ਇਸ ਯੋਜਨਾ ਨਾਲ ਜੁੜ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਰਹੀਆਂ ਨੇ। ਸਾਥੀਓ, ਗਾਜ਼ੀਆਬਾਦ ਦੀ ਬਬਿਤਾ ਸ਼ਰਮਾ ਜੀ ਇਸ ਦਾ ਬਹੁਤ ਚੰਗਾ ਉਦਾਹਰਣ ਹੈ। ਬਬਿਤਾ ਜੀ ਪੂਜਾ ਦੀ ਸਮੱਗਰੀ ਦਾ ਇੱਕ ਛੋਟਾ ਜਿਹਾ ਸਟਾਲ ਲਾਉਂਦੀ ਸੀ। ਫੁੱਲ, ਦੀਵੇ, ਅਗਰਬੱਤੀ, ਨਾਰੀਅਲ ਵਰਗੀਆਂ ਚੀਜ਼ਾਂ ਵੇਚ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਵਿੱਚ ਹੱਥ ਵਟਾਉਂਦੀ ਸੀ। ਮਿਹਨਤ ਖੂਬ ਸੀ, ਲੇਕਿਨ ਕਾਰੋਬਾਰ ਵਧਾਉਣ ਲਈ ਪੂੰਜੀ ਦੀ ਲੋੜ ਸੀ। ਪੀਐਮ ਸਮ੍ਰਿਧੀ ਨਾਲ ਉਹਨਾਂ ਨੂੰ ਆਰਥਿਕ ਮਦਦ ਮਿਲੀ। ਉਹਨਾਂ ਨੇ ਆਪਣੇ ਸਟਾਲ ਤੇ ਸਮਾਨ ਵਧਾਇਆ, ਕਾਰੋਬਾਰ ਦਾ ਵਿਸਥਾਰ ਕੀਤਾ, ਗ੍ਰਾਹਕ ਵਧੇ, ਆਮਦਨੀ ਵਧੀ ਤੇ ਹੌਲੀ ਹੌਲੀ ਸੜਕ ਕੰਢੇ ਦਾ ਉਹਨਾਂ ਦਾ ਛੋਟਾ ਜਿਹਾ ਸਟਾਲ ਇੱਕ ਦੁਕਾਨ ਵਿੱਚ ਬਦਲ ਗਿਆ। ਸਾਥੀਓ, ਬੈਂਗਲੁਰੂ ਦੀ TS ਨਿਗੰਮਾ ਜੀ ਦੀ ਮਿਸਾਲ ਵੀ ਬਹੁਤ ਪ੍ਰੇਰਿਤ ਹੈ। ਨਿਗੰਮਾ ਜੀ ਤੇ ਉਹਨਾਂ ਦੇ ਪਤੀ ਨੇ ਮਿਲ ਕੇ ਇਡਲੀ, ਡੋਸਾ ਤੇ ਸਾਂਬਰ ਵੇਚਣ ਦਾ ਕੰਮ ਸ਼ੁਰੂ ਕੀਤਾ। ਕੰਮ ਚੱਲ ਪਿਆ, ਲੇਕਿਨ ਉਸ ਨੂੰ ਅੱਗੇ ਵਧਾਉਣ ਦੇ ਲਈ ਪੂੰਜੀ ਦੀ ਲੋੜ ਸੀ। ਨਿਗੰਮਾ ਜੀ ਨੂੰ ਪੀਐਮ ਸਮ੍ਰਿਧੀ ਤੋਂ ਸਹਿਯੋਗ ਮਿਲਿਆ। ਉਹਨਾਂ ਨੇ ਆਪਣੀ ਕਾਰਟ ਬਿਕਰੀ ਕੀਤੀ, ਸਮਾਨ ਥੋਕ ਵਿੱਚ ਖਰੀਦਣਾ ਸ਼ੁਰੂ ਕੀਤਾ ਤੇ ਮੈਨਿਊ ਵਿੱਚ ਵੀ ਕਈ ਨਵੀਆਂ ਚੀਜ਼ਾਂ ਜੋੜੀਆਂ। ਗ੍ਰਾਹਕ ਵਧੇ, ਕਮਾਈ ਵਧੀ ਤੇ ਪਰਿਵਾਰ ਦੀ ਆਰਥਿਕ ਸਥਿਤੀ ਬਿਹਤਰ ਹੋਈ। ਅੱਜ ਉਹ ਆਪਣੇ 3 ਬੱਚਿਆਂ ਨੂੰ ਬਿਹਤਰ ਐਜੂਕੇਸ਼ਨ ਦੇਣ ਵਿੱਚ ਸਮਰੱਥ ਹੋਏ ਨੇ। ਸਾਥੀਓ, ਜਦੋਂ ਇੱਕ ਮਹਿਲਾ ਦਾ ਕਾਰੋਬਾਰ ਵੱਧਦਾ ਹੈ ਤੇ ਉਸ ਦੇ ਨਾਲ ਪੂਰੇ ਪਰਿਵਾਰ ਦਾ ਭਵਿੱਖ ਅੱਗੇ ਵੱਧਦਾ ਹੈ। ਬੱਚਿਆਂ ਦੀ ਐਜੂਕੇਸ਼ਨ ਬਿਹਤਰ ਹੁੰਦੀ ਹੈ, ਘਰ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਤੇ ਉਸ ਮਹਿਲਾ ਦੇ ਅੰਦਰ ਆਤਮ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਇਹੀ ਤਾਂ ਹੈ ਮਹਿਲਾ ਸਸ਼ਕਤੀਕਰਨ ਦਾ ਇੱਕ ਜੀਵੰਤ ਰੂਪ। ਮੈਂ ਰੇੜੀ ਫੜੀ ਤੇ ਕੰਮ ਨਾਲ ਜੁੜੀਆਂ ਸਾਰੀਆਂ ਭੈਣਾਂ ਨੂੰ ਉਹਨਾਂ ਦੇ ਰੋਸ਼ਨ ਭਵਿੱਖ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਮੇਰੇ ਪਿਆਰੇ ਦੇਸ਼ ਵਾਸੀਓ, ਸਵੱਛਤਾ ਦੀ ਇੱਕ ਬਹੁਤ ਵੱਡੀ ਖੂਬੀ ਹੁੰਦੀ ਹੈ। ਜਦੋਂ ਕਿਸੇ ਨੂੰ ਜਗ੍ਹਾ ਨੂੰ ਸਵੱਛ ਰੱਖਣ ਦਾ ਸੰਕਲਪ ਉੱਥੋਂ ਦੇ ਲੋਕਾਂ ਦਾ ਆਪਣਾ ਸੰਕਲਪ ਬਣ ਜਾਂਦਾ ਹੈ ਤਾਂ ਬਦਲਾਅ ਸਿਰਫ ਸਾਫ਼ ਸਫਾਈ ਤੱਕ ਸੀਮਿਤ ਨਹੀਂ ਰਹਿੰਦਾ। ਇਸ ਨਾਲ ਉਸ ਜਗ੍ਹਾ ਦੀ ਪੂਰੀ ਪਛਾਣ ਹੀ ਬਦਲ ਜਾਂਦੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਵੱਛਤਾ ਦੇ ਲਈ ਅਜਿਹੇ ਯਤਨ ਸਾਨੂੰ ਨਿਰੰਤਰ ਪ੍ਰੇਰਣਾ ਦਿੰਦੇ ਨੇ। ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਪਿੰਡ ਹੈ ਪਟਵਾਈ। ਉੱਥੇ ਆਕਾਸ਼ ਤੇ ਰੋਹਨ ਨਾਮ ਦੇ 2 ਦੋਸਤਾਂ ਨੇ ਵੇਖਿਆ ਕਿ ਉਹਨਾਂ ਦੇ ਆਲੇ ਦੁਆਲੇ ਦਾ ਇਲਾਕਾ ਗੰਦਗੀ ਦੇ ਨਾਲ ਭਰਿਆ। ਬਸ ਫਿਰ ਕੀ ਸੀ, ਆਕਾਸ਼ ਤੇ ਰੋਹਨ ਨੇ ਕੂੜੇ ਦੇ ਬੈਗ ਚੁੱਕੇ ਤੇ ਸਫਾਈ ਲਈ ਨਿਕਲ ਗਏ। ਹੌਲੀ ਹੌਲੀ ਦੂਸਰੇ ਨੌਜਵਾਨ ਵੀ ਉਹਨਾਂ ਦੇ ਨਾਲ ਜੁੜਨ ਲੱਗੇ। ਇੱਕ ਟੀਮ ਵੀ ਬਣ ਗਈ ਜਿਸ ਦਾ ਨਾਮ ਹੈ ਕਲੀਨ ਅਪ ਪਟਵਾਈ। ਇਹ ਨੌਜਵਾਨ ਹੁਣ ਤੱਕ 4 ਗੰਗਾ ਘਾਟਾਂ ਨੂੰ ਸਾਫ਼ ਕਰ ਚੁੱਕੇ ਨੇ, 1 ਟਨ ਤੋਂ ਜ਼ਿਆਦਾ ਪਲਾਸਟਿਕ ਕੂੜਾ ਹਟਾ ਚੁੱਕੇ ਨੇ। ਉਹਨਾਂ ਨੇ ਕਿੰਨੇ ਹੀ ਤਲਾਬਾਂ ਅਤੇ ਜਨਤਕ ਥਾਵਾਂ ਦੀ ਸਫਾਈ ਕੀਤੀ ਹੈ। ਸਾਥੀਓ, ਇਸ ਵਾਰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਵਿੱਚ ਵੀ ਸਵੱਛਤਾ ਤੇ ਜਨ ਭਾਗੀਦਾਰੀ ਦੀ ਅਜਿਹੀ ਹੀ ਪ੍ਰੇਰਕ ਤਸਵੀਰ ਵੇਖਣ ਨੂੰ ਮਿਲੀ। ਮੁਸ਼ਕਲ ਰਸਤਿਆਂ ਤੇ ਹਜ਼ਾਰਾਂ ਸਵੱਛਤਾ ਕਰਮੀ ਦਿਨ ਰਾਤ ਸੇਵਾ 'ਚ ਜੁਟੇ ਰਹੇ। ਇਸ ਸਾਲ ਯਾਤਰਾ ਦੇ ਦੌਰਾਨ 400 ਮੀਟ੍ਰਿਕ ਟਨ ਤੋਂ ਜ਼ਿਆਦਾ ਕੂੜੇ ਨੂੰ ਇਕੱਠਾ ਕਰਕੇ ਪ੍ਰੋਸੈਸ ਕੀਤਾ ਗਿਆ। ਮੈਨੂੰ ਇਸ ਯਤਨ ਦੀ ਇੱਕ ਗੱਲ ਵਿਸ਼ੇਸ਼ ਰੂਪ ਵਿੱਚ ਚੰਗੀ ਲੱਗੀ, ਸਵੱਛਤਾ ਦੀ ਇਸ ਮੁਹਿੰਮ ਵਿੱਚ ਸ਼ਰਧਾਲੂ ਵੀ ਭਾਗੀਦਾਰ ਬਣੇ। 16,000 ਤੋਂ ਜ਼ਿਆਦਾ ਯਾਤਰੀਆਂ ਨੇ ਸਵੱਛਤਾ ਦਾ ਸੰਕਲਪ ਲਿਆ। 10,000 ਤੋਂ ਜ਼ਿਆਦਾ ਨੂੰ ਰਿਸਪੋਂਸੀਬਲ ਯਾਤਰੀ ਸਰਟੀਫਿਕੇਟ ਵੀ ਦਿੱਤਾ ਗਿਆ। ਇੱਥੇ ਇੱਕ

ਅਨੋਖਾ ਪ੍ਰਯੋਗ ਵੀ ਹੋਇਆ। ਯਾਤਰਾ ਵਿੱਚ ਘੋੜਿਆਂ ਅਤੇ ਖੱਚਰਾਂ ਦੇ ਗੋਹੇ ਨੂੰ ਬਾਇਓਗੈਸ ਵਿੱਚ ਬਦਲਿਆ ਗਿਆ ਤੇ ਉਸੇ ਕਲੀਨ ਐਨਰਜੀ ਨਾਲ ਸਵੱਛ ਜੋਤ ਰੋਸ਼ਨ ਕੀਤੀ ਗਈ। ਯਾਨੀ ਬਾਬਾ ਬਰਫਾਨੀ ਦੀ ਇਸ ਪਵਿੱਤਰ ਯਾਤਰਾ ਵਿੱਚ ਸਵੱਛਤਾ ਵੀ ਸੇਵਾ ਅਤੇ ਆਸਥਾ ਦਾ ਇੱਕ ਰੂਪ ਬਣ ਗਈ। ਸਾਥੀਓ, ਸਾਡੇ ਪਿੰਡ ਹੋਣ ਜਾਂ ਸ਼ਹਿਰ, ਸਾਡੀਆਂ ਨਦੀਆਂ ਹੋਣ ਜਾਂ ਤੀਰਥ ਸਥਾਨ, ਇਹਨਾਂ ਦੀ ਪਛਾਣ ਸਾਡੇ ਵਿਹਾਰ ਨਾਲ ਵੀ ਬਣਦੀ ਹੈ ਤੇ ਜਦੋਂ ਸਵੱਛਤਾ ਇਸ ਵਿਹਾਰ ਵਿੱਚ ਸ਼ਾਮਿਲ ਹੋ ਜਾਂਦੀ ਹੈ ਉਸ ਸਥਾਨ ਦੀ ਸ਼ੋਭਾ ਹੋਰ ਵੱਧ ਜਾਂਦੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕਦੇ ਕਦੇ ਸਾਡਾ ਇੱਕ ਛੋਟਾ ਜਿਹਾ ਸ਼ੌਂਕ ਜੀਵਨ ਵਿੱਚ ਇੱਕ ਵੱਡੀ ਸੰਭਾਵਨਾ ਦਾ ਰਾਹ ਖੋਲ੍ਹ ਦਿੰਦਾ ਹੈ। ਨਾਗਾਲੈਂਡ ਦੇ ਫੇਕ ਜ਼ਿਲ੍ਹੇ ਦੀ ਵੈਸਾਲੂਪੁਰੀ ਦੀ ਯਾਤਰਾ ਵੀ ਕੁਛ ਅਜਿਹੀ ਹੀ ਹੈ। ਵੈਸਾਲੂ ਜੀ ਕਿਸਾਨ ਪਰਿਵਾਰ ਵਿੱਚ ਪਲੇ ਵਧੇ। ਬਚਪਨ ਤੋਂ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਖੇਤੀ ਕਰਦੇ ਵੇਖਿਆ ਸੀ ਤੇ ਉਹਨਾਂ ਖੁਦ ਨੂੰ ਫੁੱਲਾਂ ਨਾਲ ਬੜਾ ਲਗਾਅ ਸੀ। ਸਾਲ 2021 ਵਿੱਚ ਉਹਨਾਂ ਨੇ ਇਸੇ ਸ਼ੌਂਕ ਦੇ ਨਾਲ ਛੋਟੇ ਪੱਧਰ ਤੇ ਫੁੱਲ ਉਗਾਉਣ ਦੀ ਸ਼ੁਰੂਆਤ ਕੀਤੀ। ਹੌਲੀ ਹੌਲੀ ਉਹਨਾਂ ਨੂੰ ਇਸ ਵਿੱਚ ਇੱਕ ਸੰਭਾਵਨਾ ਦਿਸਣ ਲੱਗੀ। ਉਹਨਾਂ ਨੇ ਵੇਖਿਆ ਕਿ ਸ਼ਾਦੀ ਵਿਆਹ ਹੋਵੇ ਜਾਂ ਕੋਈ ਹੋਰ ਤਿਉਹਾਰ, ਫੁੱਲਾਂ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ। ਵੈਸਾਲੂ ਜੀ ਨੇ ਆਪਣੇ ਸ਼ੌਂਕ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਇਸ ਸਫ਼ਰ ਵਿੱਚ ਉਹਨਾਂ ਨੂੰ ਆਪਣੇ ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਫੁੱਲਾਂ ਦੀ ਵਿਗਿਆਨਕ ਖੇਤੀ ਦੀ ਟ੍ਰੇਨਿੰਗ ਮਿਲੀ। ਫਿਰ ਉਹਨਾਂ ਨੇ ਸਿਰਫ 1/4 ਏਕੜ ਜ਼ਮੀਨ 'ਤੇ ਗਲੇਡੀਓਲਸ ਦੇ ਹਜ਼ਾਰਾਂ ਪੌਦੇ ਲਾਏ। ਪਹਿਲੇ ਯਤਨ ਵਿੱਚ 5,000 ਤੋਂ ਜ਼ਿਆਦਾ ਫੁੱਲ ਖਿੜ ਪਏ। ਸਾਥੀਓ, ਇਹ ਸਫਲਤਾ ਵੈਸਾਲੂ ਜੀ ਦੇ ਲਈ ਇੱਕ ਨਵੀਂ ਸ਼ੁਰੂਆਤ ਬਣ ਗਈ। ਉਹਨਾਂ ਨੇ ਫੁੱਲਾਂ ਦੀ ਖੇਤੀ ਨੂੰ ਹੋਰ ਅੱਗੇ ਵਧਾਇਆ। ਜੋ ਫੁੱਲ ਕਦੇ ਸਥਾਨਕ ਬਾਜ਼ਾਰ ਵਿੱਚ ਰਹਿ ਜਾਂਦੇ ਸਨ, ਅੱਜ ਉਹ ਨਾਗਾਲੈਂਡ ਤੋਂ ਨਿਕਲ ਕੇ ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ ਤੱਕ ਜਾ ਰਹੇ ਨੇ। ਵੈਸਾਲੂਪੁਰੀ ਦੀ ਯਾਤਰਾ ਸਾਨੂੰ ਦੱਸਦੀ ਹੈ ਕਿ ਸ਼ੌਂਕ ਜਦੋਂ ਮਿਹਨਤ ਤੇ ਸਹੀ ਮਾਰਗ ਦਰਸ਼ਨ ਨਾਲ ਜੁੜ ਜਾਂਦਾ ਹੈ ਤਾਂ ਉਹ ਨਵੀਆਂ ਸੰਭਾਵਨਾਵਾਂ ਦਾ ਰਸਤਾ ਖੋਲ੍ਹ ਸਕਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਆਲੇ ਦੁਆਲੇ ਅਜਿਹੇ ਕਈ ਲੋਕ ਨੇ ਜੋ ਇੱਕ ਛੋਟਾ ਜਿਹਾ ਯਤਨ ਸ਼ੁਰੂ ਕਰਦੇ ਨੇ ਅਤੇ ਵੇਖਦੇ ਵੇਖਦੇ ਉਹਨਾਂ ਦਾ ਯਤਨ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਦਾ ਰਸਤਾ ਬਣਾ ਦਿੰਦਾ ਹੈ। ਓਡੀਸ਼ਾ ਦੇ ਦੇਵਰੀਗੜ੍ਹ ਵਿੱਚ ਇੱਕ ਪਿੰਡ ਹੈ, ਧੋੜ ਰੁਕਸੂ। ਕੁਝ ਸਾਲ ਪਹਿਲਾਂ ਤੱਕ ਇਸ ਪਿੰਡ ਦੀ ਮੈਥਲੀ ਭੂਏ ਜੀ ਤਕਰੀਬਨ ਹਰ ਦਿਨ ਜੰਗਲ ਜਾਂਦੀ ਸੀ। ਕਦੇ ਬਾਲਣ ਲਈ ਲੱਕੜਾਂ ਲੈਣ, ਕਦੇ ਮਊਆ ਤੇ ਕੇਂਦੂ ਪੱਤਾ ਚੁਣਨ ਤੇ ਕਦੇ ਬਾਂਸ ਦੀਆਂ ਕਰੁੰਬਲਾਂ ਤੇ ਦੂਜੀ ਵਣ ਉਪਜ ਲਿਆਉਣ ਲਈ। ਉਹਨਾਂ ਦੀਆਂ ਤੇ ਉੱਥੋਂ ਦੇ ਅਨੇਕ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਲੋੜਾਂ ਇਸੇ ਜੰਗਲ ਤੋਂ ਪੂਰੀਆਂ ਹੁੰਦੀਆਂ ਸਨ। ਲੇਕਿਨ ਫਿਰ ਵੀ ਮੈਥਲੀ ਜੀ ਦੇਵਰੀਗੜ੍ਹ ਇਕੋ ਟੂਰਿਜ਼ਮ ਨਾਲ ਜੁੜੀ। ਇੱਥੋਂ ਹੀ ਜੰਗਲ ਦੇ ਨਾਲ ਉਹਨਾਂ ਦਾ ਰਿਸ਼ਤਾ ਇੱਕ ਨਵੀਂ ਦਿਸ਼ਾ ਵਿੱਚ ਬਦਲ ਗਿਆ। ਹੁਣ ਜੰਗਲ ਦੀ ਸੰਭਾਲ ਵੀ ਉਹਨਾਂ ਦੀ ਰੋਜ਼ੀ ਰੋਟੀ ਦਾ ਮਾਧਿਅਮ ਬਣ ਗਈ। ਸਾਥੀਓ, ਮੈਥਲੀ ਜੀ ਦੇ ਜੀਵਨ ਵਿੱਚ ਆਏ ਇਸ ਬਦਲਾਅ ਨੇ ਦੂਸਰੀਆਂ ਔਰਤਾਂ ਨੂੰ ਵੀ ਪ੍ਰੇਰਿਤ ਕੀਤਾ। ਅੱਜ 60 ਤੋਂ ਜ਼ਿਆਦਾ ਔਰਤਾਂ ਜੰਗਲ ਦੀ ਸੰਭਾਲ ਨਾਲ ਜੁੜ ਚੁੱਕੀਆਂ ਨੇ। ਕੋਈ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ, ਕੋਈ ਘਾਹ ਦੇ ਮੈਦਾਨਾਂ ਦੇ ਵਿਕਾਸ ਨਾਲ ਜੁੜੀ ਹੈ ਤੇ ਕੁਝ ਔਰਤਾਂ ਈਕੋ ਟੂਰਿਜ਼ਮ ਐਕਟੀਵਿਟੀ ਵਿੱਚ ਯੋਗਦਾਨ ਦੇ ਰਹੀਆਂ ਨੇ। ਸਾਥੀਓ, ਮੈਥਲੀ ਜੀ ਤੇ ਦੇਵਰੀਗੜ੍ਹ ਦੀਆਂ ਇਹਨਾਂ ਭੈਣਾਂ ਨੇ ਵਿਖਾਇਆ ਕਿ ਕੁਦਰਤ ਦੀ ਰੱਖਿਆ ਵੀ ਹੋ ਸਕਦੀ ਹੈ ਤੇ ਜੀਵਨ ਵਿੱਚ ਸਮਰਿੱਧੀ ਵੀ ਆ ਸਕਦੀ ਹੈ। ਇਹਨਾਂ ਸਾਰੀਆਂ ਭੈਣਾਂ ਦਾ ਯਤਨ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ। ਸਾਥੀਓ, ਅੱਜ ਸਾਡੀਆਂ ਬੇਟੀਆਂ ਦੇ ਸੁਪਨਿਆਂ ਦੀ ਉਡਾਨ ਧਰਤੀ ਤੋਂ ਨਿਕਲ ਕੇ ਪੁਲਾੜ ਤੱਕ ਪਹੁੰਚ ਚੁੱਕੀ ਹੈ ਤੇ ਤੁਹਾਨੂੰ ਇਹ ਜਾਣ ਕੇ ਮਾਣ ਹੋਏਗਾ ਕਿ ਭਾਰਤ ਅਜਿਹੇ ਸੁਪਨੇ ਵੇਖਣ ਵਾਲੀ ਦੁਨੀਆਂ ਦੀਆਂ ਹਜ਼ਾਰਾਂ ਬੇਟੀਆਂ ਨੂੰ ਇਕੱਠੇ ਜੋੜ ਰਿਹਾ ਹੈ। ਇਸ ਯਤਨ ਦਾ ਨਾਂ ਹੈ ਮਿਸ਼ਨ ਸ਼ਕਤੀ ਸੈਟ। ਇਸ ਦੇ ਮਾਧਿਅਮ ਨਾਲ 108 ਦੇਸ਼ ਦੀਆਂ 12,000 ਵਿਦਿਆਰਥਣਾਂ ਨੂੰ ਸੈਟੇਲਾਈਟ ਟੈਕਨੋਲੋਜੀ ਸਿੱਖਣ ਤੇ ਇਨੋਵੇਸ਼ਨ ਦੇ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। 23 ਅਗਸਤ ਨੈਸ਼ਨਲ ਸਪੇਸ ਡੇ ਤੇ ਇਸ ਮਿਸ਼ਨ ਦੀ ਇੱਕ ਬਹੁਤ ਸੁੰਦਰ ਤਸਵੀਰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਵੇਖਣ ਨੂੰ ਮਿਲੀ। ਗੌਤਮ ਬੁੱਧ ਯੂਨੀਵਰਸਿਟੀ ਵਿੱਚ ਮਿਸ਼ਨ ਸ਼ਕਤੀ ਸੈਟ ਦੇ ਦੂਸਰੇ ਚਰਨ ਦੀ ਸ਼ੁਰੂਆਤ ਹੋਈ। ਇਸ ਮੌਕੇ ਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੇ ਭਾਰਤ ਤੋਂ ਆਈਆਂ ਲਗਭਗ 100 ਵਿਦਿਆਰਥਣਾਂ ਇਕੱਠੀਆਂ ਜੁਟੀਆਂ। ਭਾਰਤ ਦੇ ਦੂਰ ਦੁਰਾਡੇ ਖੇਤਰਾਂ ਤੋਂ ਚੁਣੀਆਂ ਹੋਈਆਂ ਵਿਦਿਆਰਥਣਾਂ ਵੀ ਇਸ ਵਿੱਚ ਹਿੱਸਾ ਲੈ ਰਹੀਆਂ ਨੇ। ਇਸ ਪੂਰੇ ਯਤਨ ਦਾ ਟੀਚਾ ਵੀ ਬਹੁਤ ਖਾਸ ਹੈ। ਪੂਰੀ ਤਰ੍ਹਾਂ ਵਿਦਿਆਰਥਣਾਂ ਦੀ ਭਾਗੀਦਾਰੀ ਨਾਲ ਤਿਆਰ ਇੱਕ ਸੈਟੇਲਾਈਟ ਨੂੰ ਮੂਨ ਦੇ ਆਰਬਿਟ ਵਿੱਚ ਭੇਜਣ ਦੀ ਤਿਆਰੀ ਹੈ। ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ

ਵਿੱਚੋਂ ਅਨੇਕਾਂ ਵਿਦਿਆਰਥੀਆਂ ਆਉਣ ਵਾਲੇ ਸਮੇਂ ਵਿੱਚ ਸਾਇੰਸ, ਟੈਕਨੋਲੋਜੀ ਤੇ ਇਨੋਵੇਸ਼ਨ ਦੇ ਖੇਤਰ ਵਿੱਚ ਆਪਣੀ ਨਵੀਂ ਪਛਾਣ ਬਣਾਉਣਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਕੱਲ੍ਹ ਐਵਾਕੈਡੋ ਫਲ ਦੀ ਬੜੀ ਧੂਮ ਹੈ। ਇਸ ਫਲ ਨੂੰ ਪਹਿਲਾਂ ਸ਼ਾਇਦ ਹੀ ਕੋਈ ਜਾਣਦਾ ਸੀ। ਇਸ ਦੀ ਕੀਮਤ ਅਤੇ ਮੰਗ ਦੋਵੇਂ ਘੱਟ ਸਨ, ਲੇਕਿਨ ਅੱਜ ਇਸ ਨੂੰ ਡਾਇਨਿੰਗ ਟੇਬਲ ਤੇ ਖੂਬ ਵੇਖਿਆ ਜਾ ਰਿਹਾ ਹੈ। ਅੱਜ ਇਹ ਸਿਹਤ ਤੇ ਪ੍ਰੀਮੀਅਮ ਮਾਰਕੀਟ ਦੀ ਪਸੰਦ ਬਣ ਗਿਆ ਹੈ। ਸਾਡੇ ਕਿਸਾਨ ਭੈਣ ਭਰਾਵਾਂ ਦੇ ਲਈ ਵੀ ਇਹ ਬਹੁਤ ਮਦਦਗਾਰ ਹੈ। ਆਂਧਰਾ ਪ੍ਰਦੇਸ਼ ਵਿੱਚ ਕਡਪਾ ਦੇ ਵਰਦਰਾਜ ਜੀ ਦਾ ਉਦਾਹਰਣ ਹੈ। ਉਹ ਕਈ ਸਾਲਾਂ ਤੋਂ ਆਪਣੇ ਖੇਤ ਵਿੱਚ ਟਮਾਟਰ ਤੇ ਕੇਲੇ ਦੀ ਖੇਤੀ ਕਰ ਰਹੇ ਨੇ। ਇੱਕ ਦਿਨ ਉਹਨਾਂ ਨੇ ਆਪਣੇ ਦੋਸਤਾਂ ਦੇ ਫਾਰਮ ਵਿੱਚ ਐਵਾਕੈਡੋ ਦੀ ਫਸਲ ਵੇਖੀ। ਇਸ ਤੋਂ ਬਾਅਦ ਉਹਨਾਂ ਨੇ ਯੂਟਿਊਬ ਤੋਂ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਹੁਣ ਤੱਕ ਉਹ ਲਗਭਗ 4 ਟਨ ਐਵਾਕੈਡੋ ਦਾ ਉਤਪਾਦਨ ਕਰ ਚੁੱਕੇ ਨੇ। ਹੁਣ ਉਹ ਸਿੱਧੇ ਸਥਾਨਕ ਦੁਕਾਨਾਂ ਨੂੰ ਇਸ ਦੀ ਸਪਲਾਈ ਕਰ ਰਹੇ ਨੇ। ਨਵੀਂ ਫਸਲ, ਵਿਗਿਆਨਿਕ ਸਲਾਹ ਤੇ ਸਿੱਧੀ ਮਾਰਕੀਟਿੰਗ ਨਾਲ ਉਹਨਾਂ ਦੇ ਛੋਟੇ ਜਿਹੇ ਫਾਰਮ ਦੀ ਕਮਾਈ ਪੂਰੀ ਤਰ੍ਹਾਂ ਬਦਲ ਗਈ ਹੈ। ਤਮਿਲਨਾਡੂ ਦੇ ਕੋਡਾਈਕਨਾਲ ਦੇ ਕਿਸਾਨ ਚੰਦਰ ਸ਼ੇਖਰਨ ਜੀ ਨੇ ਅੱਧੀ ਹੈਕਟੇਅਰ ਤੇ ਐਵਾਕੈਡੋ ਉਗਾਉਣਾ ਸ਼ੁਰੂ ਕੀਤਾ। ਉਹਨਾਂ ਨੂੰ ਇਸ ਦੀ ਚੰਗੀ ਕੀਮਤ ਮਿਲ ਰਹੀ ਹੈ ਤੇ ਕਮਾਈ ਵੀ ਵਧੀ ਹੈ। ਕਰਨਾਟਕ ਵਿੱਚ ਚਿਕਮੰਗਲੂਰੂ ਵਿੱਚ ਕੁਝ ਕਿਸਾਨ ਭੈਣ ਭਰਾਵਾਂ ਨੇ ਤਾਂ ਕੌਫੀ ਦੇ ਪੌਦਿਆਂ ਵਿੱਚ ਐਵਾਕੈਡੋ ਲਾਇਆ। ਇਸ ਨਾਲ ਉਹਨਾਂ ਨੂੰ ਕੌਫੀ ਤੇ ਕਾਲੀ ਮਿਰਚ ਦੇ ਨਾਲ ਵਾਧੂ ਕਮਾਈ ਵੀ ਹੋ ਰਹੀ ਹੈ। ਸਾਥੀਓ, ਅਸੀਂ ਸ਼ਹਿਰਾਂ ਦੇ ਰੈਸਟੋਰੈਂਟ ਵਿੱਚ ਅਕਸਰ ਐਵਾਕੈਡੋ ਟੋਸਟ ਦੇ ਬਾਰੇ ਸੁਣਦੇ ਹਾਂ, ਲੇਕਿਨ ਇਸੇ ਐਵਾਕੈਡੋ ਦੇ ਜ਼ਰੀਏ ਸਾਡੇ ਇਨੋਵੇਟਿਵ ਕਿਸਾਨਾਂ ਨੇ ਕਮਾਈ ਦੀ ਇੱਕ ਨਵੀਂ ਰੈਸਿਪੀ ਲੱਭ ਲਈ ਹੈ। ਯਾਨੀ ਆਪਣੇ ਦੇਸ਼ ਦੇ ਐਵਾਕੈਡੋ ਨਾਲ ਤੁਹਾਡੇ ਟੋਸਟ ਦਾ ਸਵਾਦ ਵੀ ਵਧਿਆ ਤੇ ਕਿਸਾਨਾਂ ਦੀ ਆਮਦਨੀ ਵੀ ਵੱਧ ਗਈ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਦਿਨਾਂ ਵਿੱਚ 3 ਸਤੰਬਰ ਨੂੰ ਅਸੀਂ ਮਹਾਨਾਇਕ ਉੱਤਮ ਕੁਮਾਰ ਜੀ ਦੀ ਜਨਮ ਸ਼ਤਾਬਦੀ ਮਨਾਵਾਂਗੇ। ਸਾਥੀਓ, ਉੱਤਮ ਕੁਮਾਰ ਜੀ ਇੱਕ ਵਰਸਟਾਈਲ ਐਕਟਰ ਸਨ ਜੋ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਰਚ ਵਸ ਗਏ। ਫਿਲਮ ਲਵਰਸ ਦਾ ਮੰਨਣਾ ਹੈ ਕਿ ਸ਼੍ਰੀਮਾਨ ਸਤਜੀਤ ਰੇ ਨੇ ਫਿਲਮ ਨਾਇਕ ਦਾ ਹੀਰੋ ਦੀ ਪੂਰੀ ਸਕ੍ਰਿਪਟ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਸੀ। ਸ਼੍ਰੀਮਾਨ ਸਤਜੀਤ ਨੇ ਕਿਹਾ ਸੀ ਕਿ ਉਹਨਾਂ ਵਿੱਚ ਡਿਗਨਿਟੀ ਦੇ ਨਾਲ ਨਾਲ ਅਨੋਖੀ ਇਮੋਸ਼ਨਲ ਡੈਪਥ ਵੀ ਸੀ। ਕਿਰਦਾਰ ਨੂੰ ਉਹ ਜੀਵੰਤ ਬਣਾਉਣ ਲਈ ਉਹ ਬਹੁਤ ਮਿਹਨਤ ਕਰਦੇ ਸਨ। ਉੱਤਮ ਕੁਮਾਰ ਜੀ ਆਪਣੀ ਸਹਿਜਤਾ ਦੇ ਨਾਲ ਹੀ ਪਰਉਪਕਾਰ ਦੇ ਲਈ ਵੀ ਜਾਣੇ ਜਾਂਦੇ ਸਨ। ਉਹਨਾਂ ਦੇ ਜੀਵਨ ਵਿੱਚੋਂ ਕਦੇ ਵੀ ਹਾਰ ਨਾ ਮੰਨਣ ਦੀ ਇੱਕ ਹੋਰ ਵੱਡੀ ਸਿੱਖਿਆ ਵੀ ਮਿਲਦੀ ਹੈ। ਉਹਨਾਂ ਦੀਆਂ ਸ਼ੁਰੂਆਤੀ ਫਿਲਮਾਂ ਬਹੁਤੀਆਂ ਨਹੀਂ ਚੱਲੀਆਂ, ਲੇਕਿਨ ਉਹਨਾਂ ਨੇ ਆਪਣੇ ਕੰਮ 'ਤੇ ਫੋਕਸ ਬਣਾਈ ਰੱਖਿਆ। ਇਸੇ ਦਾ ਨਤੀਜਾ ਸੀ ਕਿ ਉਹਨਾਂ ਨੇ ਇੰਨੀ ਉਚਾਈ ਹਾਸਿਲ ਕੀਤੀ। ਸਾਥੀਓ, ਮੈਨੂੰ ਯਾਦ ਹੈ ਕਿ ਜਦੋਂ ਮੈਂ ਕੋਲਕਾਤਾ ਵਿੱਚ ਰੋਡ ਸ਼ੋਅ ਕਰ ਰਿਹਾ ਸੀ ਤਾਂ ਮੈਂ ਉੱਤਮ ਕੁਮਾਰ ਜੀ ਦੇ ਘਰ ਸਾਹਮਣੇ ਤੋਂ ਲੰਘਿਆ ਸੀ। ਉੱਥੇ ਮੈਨੂੰ ਇੱਕ ਵਿਅਕਤੀ ਨੇ ਉਹਨਾਂ ਦੀ ਤਸਵੀਰ ਵੀ ਭੇਂਟ ਕੀਤੀ ਸੀ। ਮੈਂ ਇੱਕ ਵਾਰ ਫਿਰ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਾ। ਉਹ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਦੇ ਰਹਿਣਗੇ। ਮਹਾਨਾਇਕ ਉੱਤਮ ਕੁਮਾਰ ਚਿਰੋ ਦਿਨ ਮਾਨੁਸ਼ੇਰ ਹਰਦੇ ਰਾਜਕੋਰ ਬੇਨ। ਮੇਰੇ ਪਿਆਰੇ ਦੇਸ਼ ਵਾਸੀ, ਸਾਡੇ ਪੁਰਬ ਤੇ ਤਿਉਹਾਰ ਸਾਡੀਆਂ ਪਰੰਪਰਾਵਾਂ ਦੇ ਨਾਲ ਨਾਲ ਸਾਨੂੰ ਇੱਕ ਦੂਸਰੇ ਨਾਲ ਜੋੜਨ ਦਾ ਮੌਕਾ ਵੀ ਦਿੰਦੇ ਨੇ। ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਵੀ ਕਈ ਮਹੱਤਵਪੂਰਨ ਪੁਰਬ ਮਨਾਵਾਂਗੇ। 4 ਸਤੰਬਰ ਨੂੰ ਜਨਮ ਅਸ਼ਟਮੀ ਦਾ ਪਵਿੱਤਰ ਪੁਰਬ ਹੈ। ਸਤੰਬਰ ਵਿੱਚ ਹੀ ਅਸੀਂ ਵਿਸ਼ਵਕਰਮਾ ਪੂਜਾ ਵੀ ਮਨਾਵਾਂਗੇ। ਇਸ ਮੌਕੇ 'ਤੇ ਆਪਣੇ ਆਲੇ ਦੁਆਲੇ ਦੇ ਕਾਰੀਗਰਾਂ, ਸ਼ਿਲਪਕਾਰਾਂ ਤੇ ਵਿਸ਼ਵਕਰਮਾ ਸਾਥੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਕੁਝ ਮਹੀਨਿਆਂ ਬਾਅਦ ਦੀਵਾਲੀ ਵੀ ਆਉਣ ਵਾਲੀ ਹੈ। ਇਸ ਦੀਆਂ ਤਿਆਰੀਆਂ ਵੀ ਹੌਲੀ ਹੌਲੀ ਸ਼ੁਰੂ ਹੋ ਰਹੀਆਂ ਨੇ। ਤਿਉਹਾਰਾਂ ਦੇ ਇਸ ਮੌਸਮ ਵਿੱਚ ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ਵੋਕਲ ਫਾਰ ਲੋਕਲ ਦੀ ਬੇਨਤੀ ਦੁਹਰਾਵਾਂਗਾ। ਤੇ ਵੋਕਲ ਫਾਰ ਲੋਕਲ ਦਾ ਮਤਲਬ ਸਿਰਫ ਮਿੱਟੀ ਦੇ ਦੀਵੇ ਖਰੀਦਣਾ ਨਹੀਂ ਹੈ, ਇਸ ਦਾ ਵਿਜ਼ਨ ਬਹੁਤ ਵੱਡਾ ਹੈ। ਅਸੀਂ ਆਪਣੇ ਘਰ ਦੇ ਲਈ ਜੋ ਵੀ ਸਮਾਨ ਖਰੀਦਦੇ ਹਾਂ ਉਸ ਨੂੰ ਇੱਕ ਵਾਰ ਜ਼ਰੂਰ ਵੇਖ ਲਓ ਕਿ ਉਹ ਭਾਰਤ ਵਿੱਚ ਹੀ ਬਣਿਆ ਹੋਵੇ। ਭਾਰਤ ਦੇ ਆਤਮ ਨਿਰਭਰ ਬਣਨ ਦਾ ਰਾਹ ਭਾਰਤ ਵਿੱਚ ਬਣੀਆਂ ਚੀਜ਼ਾਂ 'ਤੇ ਮਾਣ ਕਰਨ ਨਾਲ ਹੀ ਰੋਸ਼ਨ ਹੋਏਗਾ। ਇਸ ਸੁਨੇਹੇ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸਾਡੀ ਕ੍ਰੀਏਟਿਵ ਵਰਲਡ ਦੇ ਸਾਥੀਆਂ, ਇਨਫਲੂਐਂਸਰਸ ਤੇ ਸੈਲੀਬ੍ਰਿਟੀਜ਼ ਦੀ ਵੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਖੁਦ ਵੀ ਵੋਕਲ ਫਾਰ ਲੋਕਲ ਨੂੰ ਅਪਣਾਓ ਤੇ ਦੂਸਰਿਆਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰੋ। ਸਾਥੀਓ, ਤੁਹਾਡੇ ਆਲੇ ਦੁਆਲੇ ਵੀ ਅਜਿਹੇ ਅਨੇਕਾਂ ਲੋਕ ਹੋਣਗੇ ਜੋ ਆਪਣੇ ਛੋਟੇ ਛੋਟੇ ਯਤਨਾਂ ਨਾਲ ਸਮਾਜ ਵਿੱਚ ਵੱਡਾ ਬਦਲਾਅ ਲਿਆ ਰਹੇ ਨੇ। ਤੁਸੀਂ

0: ਦੇ ਬਾਰੇ ਮਨ ਕੀ ਬਾਤ ਦੇ ਲਈ ਜ਼ਰੂਰ ਲਿਖੋ। ਤੁਹਾਡਾ ਭੇਜਿਆ ਹੋਇਆ ਅਨੁਭਵ ਦੇਸ਼ ਦੇ ਕਿਸੇ ਕੋਨੇ ਵਿੱਚ ਕਿਸੇ ਦੇ ਲਈ ਨਵੀਂ ਪ੍ਰੇਰਣਾ ਬਣ ਸਕਦਾ ਹੈ। ਮੈਨੂੰ ਤੁਹਾਡੇ ਸੁਝਾਵਾਂ ਅਤੇ ਅਨੁਭਵਾਂ ਦੀ ਉਡੀਕ ਹੈ। ਬਹੁਤ ਬਹੁਤ ਧੰਨਵਾਦ। ਨਮਸਕਾਰ।
1: ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਕਰ ਰਹੇ ਸਨ। ਹੁਣ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਪ੍ਰੋਗਰਾਮ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ, ਜਿਸ ਨੂੰ ਅਸੀਂ ਰਿਲੇਅ ਕੀਤਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਦ ਭਾਰਤੀ ਦਾ ਚੰਡੀਗੜ੍ਹ ਕੇਂਦਰ।
2: जो स्टील देश के रेलवेज, ब्रिजेस और डिफेंस को सशक्त बनाता है, अब वही भरोसा आपके घर के लिए भी। स्टील अथॉरिटी ऑफ इंडिया लिमिटेड का सेल SEQR यानी सेल सिक्योर TMT बार, मजबूत, लचीला, भूकंप प्रतिरोधी और कंक्रीट के साथ बेजोड़ पकड़। सेल सिक्योर TMT बार
3: हर किसी की जिंदगी से जुड़ा हुआ है। सेल
1: असी आकाशवाणी।